0: ਕੀਤਾ ਹੈ।
1: ਗਰਮ ਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
2: ਨਮਸਤੇ, ਸਤਿ ਸ਼੍ਰੀ ਅਕਾਲ।

0: ਐਪਲੀਕੇਸ਼ਨ ਅਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟਿੰਗ
0: 403-225-1111
2: From the heart of Calgary to every corner within a 250-kilometer... reach. Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio. Your voice across every mile. Visit our official website www.sabrang.ca

ਅਚਾਨਕ ਬਦਲਾਅ ਦੇਖਣ ਨੂੰ ਮਿਲਿਆ ਦੇਸ਼ 'ਚ ਪਿਛਲੇ ਮਹੀਨੇ 88,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ ਏ ਇਸ ਵੱਡੀ ਰਾਹਤ ਨੇ ਸਾਲ ਦੀ ਸ਼ੁਰੂਆਤ ਤੋਂ ਰੁਜ਼ਗਾਰ 'ਚ ਆ ਰਹੀ ਲਗਾਤਾਰ ਗਿਰਾਵਟ ਦੇ ਅਸਰ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਏ ਇਸ ਸੁਧਾਰ ਦੇ ਨਾਲ ਹੀ ਦੇਸ਼ 'ਚ ਬੇਰੁਜ਼ਗਾਰੀ ਦੀ ਦਰ ਵੀ ਹੇਠਾਂ ਆਈ ਹੈ ਏਜੰਸੀ ਮੁਤਾਬਕ ਹੁਣ ਬੇਰੁਜ਼ਗਾਰੀ ਦਰ ਘੱਟ ਕੇ 6.6 ਫੀਸਦ ਰਹਿ ਗਈ ਹੈ ਜੋ ਕਿ ਅਪ੍ਰੈਲ ਮਹੀਨੇ 'ਚ 6.9 ਫੀਸਦ ਦਰਜ ਕੀਤੀ ਗਈ ਸੀ ਸਟੈਟਕੈਨ ਦਾ ਕਹਿਣਾ ਏ ਕਿ ਨੌਕਰੀਆਂ ਦੇ ਇਹ ਫਾਇਦੇ ਲਗਭਗ ਸਾਰੀਆਂ ਉਦਯੋਗਿਕ ਇਕਾਈਆਂ ਅਤੇ ਖੇਤਰਾਂ 'ਚ ਦੇਖੇ ਗਏ ਨੇ ਅਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਵਾਰ ਜ਼ਿਆਦਾਤਰ ਵਾਧਾ ਪੱਕੀਆਂ ਨੌਕਰੀਆਂ 'ਚ ਹੋਇਆ ਏ ਖੇਤਰਾਂ ਦੀ ਗੱਲ ਕਰੀਏ ਤਾਂ ਉਸਾਰੀ ਖੇਤਰ ਸਭ ਤੋਂ ਅੱਗੇ ਰਿਹਾ ਜਿੱਥੇ ਪਿਛਲੇ ਮਹੀਨੇ 27,000 ਨਵੇਂ ਰੁਜ਼ਗਾਰ ਪੈਦਾ ਹੋਏ ਦੂਜੇ ਪਾਸੇ ਹੋਲਸੇਲ ਅਤੇ ਰਿਟੇਲ ਵਪਾਰ ਦੇ ਖੇਤਰ ਨੂੰ ਝਟਕਾ ਲੱਗਾ ਜਿੱਥੇ 35,000 ਨੌਕਰੀਆਂ ਘਟੀਆਂ ਨੇ ਇਹ ਅੰਕੜੇ ਆਰਥਿਕ ਮਾਹਿਰਾਂ ਦੀਆਂ ਉਮੀਦਾਂ ਤੋਂ ਬਿਲਕੁਲ ਉਲਟ ਅਤੇ ਬਿਹਤਰ ਰਹੇ ਨੇ ਮਈ ਦੀ ਇਸ ਰਿਪੋਰਟ ਤੋਂ ਪਹਿਲਾਂ ਅਰਥ ਸ਼ਾਸਤਰੀਆਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਸ ਮਹੀਨੇ ਸਿਰਫ 10,000 ਦੇ ਕਰੀਬ ਨੌਕਰੀਆਂ ਦਾ ਹੀ ਵਾਧਾ ਹੋਵੇਗਾ ਇਸ ਦੇ ਨਾਲ ਹੀ ਨੌਜਵਾਨ ਵਰਗ ਲਈ ਵੀ ਇਹ ਰਿਪੋਰਟ ਬਹੁਤ ਵਧੀਆ ਖ਼ਬਰ ਲੈ ਕੇ ਆਈ ਹੈ ਸਟੈਟਕੈਨ ਮੁਤਾਬਕ 15-24 ਸਾਲ ਦੀ ਉਮਰ ਦੇ ਨੌਜਵਾਨ ਕਾਮਿਆਂ ਨੂੰ ਮਈ ਮਹੀਨੇ 'ਚ ਫੁੱਲ ਟਾਈਮ ਨੌਕਰੀਆਂ 'ਚ ਵੱਡਾ ਫਾਇਦਾ ਮਿਲਿਆ ਪਿਛਲੇ ਸਾਲ ਯਾਨੀ 2025 ਦੇ ਮੁਸ਼ਕਲ ਰੁਜ਼ਗਾਰ ਬਾਜ਼ਾਰ ਦੇ ਮੁਕਾਬਲੇ ਇਸ ਸਾਲ ਨੌਜਵਾਨਾਂ ਲਈ ਗਰਮੀਆਂ ਦੇ ਸੀਜ਼ਨ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਅਤੇ ਬਿਹਤਰ ਰਹੀ ਹੈ ਕੈਨੇਡਾ ਦੇ ਸੂਬੇ ਅਲਬਰਟਾ ਨੂੰ ਇੱਕ ਵੱਖਰਾ ਦੇਸ਼ ਬਣਾਉਣ ਦੀ ਮੰਗ ਸਬੰਧੀ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਨਾਗਰਿਕਤਾ ਅਤੇ ਪਾਸਪੋਰਟ ਦਾ ਮੁੱਦਾ ਕਾਫੀ ਭੱਖ ਗਿਆ ਏ ਵੱਖਵਾਦੀ ਨੇਤਾਵਾਂ ਅਤੇ ਸੰਗਠਨਾਂ ਦਾ ਦਾਅਵਾ ਏ ਕਿ ਕੈਨੇਡਾ ਤੋਂ ਵੱਖ ਹੋਣ ਤੋਂ ਬਾਅਦ ਵੀ ਇੱਥੋਂ ਦੇ ਲੋਕਾਂ ਕੋਲ ਕੈਨੇਡੀਅਨ ਪਾਸਪੋਰਟ ਰਹੇਗਾ ਪਰ ਸੰਵਿਧਾਨਕ ਮਾਹਿਰਾਂ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਏ ਅਲਬਰਟਾ ਨੂੰ ਵੱਖਰਾ ਦੇਸ਼ ਬਣਾਉਣ ਦੀ ਵਕਾਲਤ ਕਰਨ ਵਾਲੇ ਪ੍ਰਮੁੱਖ ਗਰੁੱਪ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਨੇ ਆਪਣੀ ਵੈਬਸਾਈਟ ਤੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਕਾਨੂੰਨੀ ਬਦਲਦੇ ਆਜ਼ਾਦ ਅਲਬਰਟਾ ਦੇ ਨਾਗਰਿਕਾਂ ਕੋਲ ਕੈਨੇਡੀਅਨ ਨਾਗਰਿਕਤਾ ਤੇ ਪਾਸਪੋਰਟ ਦੋਵੇਂ ਮੌਜੂਦ ਰਹਿਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਅਲਬਰਟਾ ਦੇ ਲੋਕਾਂ ਕੋਲ ਦੋਹਰੀ ਨਾਗਰਿਕਤਾ ਵਾਂਗ ਪਹਿਲਾਂ ਨਾਲੋਂ ਵੱਧ ਵਿਕਲਪ ਹੋਣਗੇ ਯੂਨੀਵਰਸਿਟੀ ਆਫ਼ ਅਲਬਰਟਾ ਦੇ ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜੈਰਾਰਡ ਕੈਨੇਡੀ ਅਨੁਸਾਰ ਸੰਭਾਵਿਤ ਰਿਪਬਲਿਕ ਆਫ਼ ਅਲਬਰਟਾ ਦੇ ਵਸਨੀਕਾਂ ਨੂੰ ਕੈਨੇਡੀਅਨ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੈਨੇਡਾ ਦੀ ਨਾਗਰਿਕਤਾ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੋਵੇਗਾ ਓਟਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਰੋਲ ਮੈਂਡੇਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਨਾਗਰਿਕਤਾ ਦਾ ਮੁੱਦਾ ਇੰਨਾ ਸੌਖਾ ਨਹੀਂ ਹੈ ਤੇ ਰੈਫਰੈਂਡਮ ਦੌਰਾਨ ਵੱਖਵਾਦੀਆਂ ਵੱਲੋਂ ਸੰਵਿਧਾਨਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਲ 2000 ਦੇ ਵਿੱਚ ਬਣੇ ਫੈਡਰਲ ਕਲੈਰਿਟੀ ਐਕਟ ਮੁਤਾਬਕ ਜੇਕਰ ਕੋਈ ਸੂਬਾ ਸਪਸ਼ਟ ਬਹੁਮਤ ਨਾਲ ਵੱਖ ਹੋਣ ਦੇ ਪੱਖ 'ਚ ਵੋਟ ਪਾਉਂਦਾ ਏ ਤਾਂ ਉਹ ਵੱਖ ਹੋਣ ਦੀਆਂ ਸ਼ਰਤਾਂ 'ਤੇ ਗੱਲਬਾਤ ਕਰ ਸਕਦਾ ਹੈ ਪਰ ਇਸ ਕਾਨੂੰਨ ਦੀ ਪ੍ਰਸਤਾਵਨਾ 'ਚ ਸਾਫ਼ ਲਿਖਿਆ ਹੈ ਕਿ ਦੇਸ਼ ਤੋਂ ਵੱਖ ਹੋਣ ਦੀ ਸੂਰਤ 'ਚ ਕੈਨੇਡੀਅਨ ਨਾਗਰਿਕਤਾ ਤੇ ਹੋਰ ਅਧਿਕਾਰ ਖਤਮ ਹੋ ਸਕਦੇ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਕੈਨੇਡਾ ਲਈ ਆਪਣੇ ਨਾਲ ਡੂੰਘੇ ਸਬੰਧ ਰੱਖਣ ਵਾਲੇ ਲੋਕਾਂ ਨੂੰ ਨਾਗਰਿਕਤਾ ਦੇਣ ਤੋਂ ਨਾ ਕਰਨਾ ਵਿਵਹਾਰਕ ਤੌਰ 'ਤੇ ਮੁਸ਼ਕਲ ਹੋਵੇਗਾ ਪਰ ਆਖਰੀ ਫੈਸਲਾ ਪੂਰੀ ਤਰ੍ਹਾਂ ਕੈਨੇਡਾ ਸਰਕਾਰ ਦੇ ਹੱਥ 'ਚ ਹੋਵੇਗਾ ਇਸ ਦੇ ਨਾਲ ਹੀ ਆਜ਼ਾਦ ਅਲਬਰਟਾ ਦੇ ਪਾਸਪੋਰਟ ਨੂੰ ਦੂਜੇ ਦੇਸ਼ਾਂ ਵੱਲੋਂ ਮਾਨਤਾ ਦਿੱਤੀ ਜਾਵੇ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਏ ਕੈਨੇਡਾ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸੈਂਟਰਾਂ ਦਾ ਉਦਯੋਗ ਤੇਜ਼ੀ ਨਾਲ ਪੈਰ ਪਸਾਰ ਰਿਹਾ ਏ ਵੱਖ ਵੱਖ ਸੰਗਠਨਾਂ ਤੇ ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਬਾਵਜੂਦ ਅਲਬਰਟਾ ਸੂਬਾ ਇਸ ਤਕਨੀਕੀ ਕ੍ਰਾਂਤੀ ਦੇ ਇੱਕ ਵੱਡੇ ਕੇਂਦਰ ਵਜੋਂ ਉਭਰ ਰਿਹਾ ਏ ਵੱਡੀਆਂ ਤਕਨੀਕੀ ਕੰਪਨੀਆਂ ਇਸ ਖੇਤਰ 'ਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀਆਂ ਨੇ ਡਾਟਾ ਸੈਂਟਰਾਂ ਦੇ ਨਿਰਮਾਣ ਲਈ ਅਲਬਰਟਾ ਕੰਪਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ ਡਾਟਾ ਸੈਂਟਰਾਂ ਤੇ AI ਪ੍ਰੋਸੈਸਿੰਗ ਲਈ ਬਹੁਤ ਵੱਡੀ ਮਾਤਰਾ 'ਚ ਊਰਜਾ ਦੀ ਲੋੜ ਹੁੰਦੀ ਹੈ ਜੋ ਅਲਬਰਟਾ 'ਚ ਆਸਾਨੀ ਨਾਲ ਉਪਲਬਧ ਹੈ ਅਲਬਰਟਾ ਦਾ ਕੁਦਰਤੀ ਠੰਡਾ ਮੌਸਮ ਸਰਵਰਾਂ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਏ ਜਿਸ ਨਾਲ ਕੂਲਿੰਗ ਅਤੇ ਇਸ ਤੇ ਹੋਣ ਵਾਲਾ ਖਰਚਾ ਘਟਦਾ ਏ ਸੂਬਾ ਸਰਕਾਰ ਨਿਵੇਸ਼ ਨੂੰ ਹੁਲਾਰਾ ਦੇਣ ਲਈ ਨਰਮ ਨੀਤੀਆਂ ਤੇ ਟੈਕਸ ਛੋਟਾਂ ਦੇ ਰਹੀ ਹੈ ਇਸ ਉਦਯੋਗਿਕ ਵਿਸਥਾਰ ਦੇ ਖਿਲਾਫ਼ ਸਥਾਨਕ ਪੱਧਰ ਤੇ ਵਿਰੋਧ ਪ੍ਰਦਰਸ਼ਨ ਵੀ ਤੇਜ਼ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਤੇ ਵਾਤਾਵਰਣ ਮਾਹਿਰਾਂ ਨੇ ਕਈ ਗੰਭੀਰ ਚਿੰਤਾਵਾਂ ਜਤਾਈਆਂ ਨੇ ਲੋਕਾਂ ਦਾ ਦੋਸ਼ ਹੈ ਕਿ ਇਹ ਹਾਈਟੈਕ ਸੈਂਟਰ ਸੂਬੇ ਦੇ ਬਿਜਲੀ ਗ੍ਰਿਡ ਤੇ ਬਹੁਤ ਜ਼ਿਆਦਾ ਬੋਝ ਪਾ ਰਹੇ ਨੇ ਜਿਸ ਨਾਲ ਆਮ ਲੋਕਾਂ ਲਈ ਬਿਜਲੀ ਦੀ ਕਿੱਲਤ ਜਾਂ ਮਹਿੰਗਾਈ ਵੱਧ ਸਕਦੀ ਹੈ ਇਨ੍ਹਾਂ ਸੈਂਟਰਾਂ ਨੂੰ ਠੰਡਾ ਰੱਖਣ ਲਈ ਲੱਖਾਂ ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਜਿਸ ਕਾਰਨ ਸਥਾਨਕ ਜਲ ਸਰੋਤਾਂ ਤੇ ਮਾੜਾ ਅਸਰ ਪੈਣ ਦਾ ਖਦਸ਼ਾ ਏ ਹਾਲਾਂਕਿ ਕੰਪਨੀਆਂ ਗ੍ਰੀਨ ਐਨਰਜੀ ਦੇ ਦਾਅਵੇ ਕਰ ਰਹੀਆਂ ਨੇ ਪਰ ਵਾਤਾਵਰਣ ਪ੍ਰੇਮੀਆਂ ਅਨੁਸਾਰ ਇਹ ਪ੍ਰੋਜੈਕਟ ਕੈਨੇਡਾ ਦੇ ਵਾਤਾਵਰਣ ਟੀਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਦੂਜੇ ਪਾਸੇ ਸਰਕਾਰ ਤੇ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਅਲਬਰਟਾ ਦੀ ਆਰਥਿਕਤਾ ਲਈ ਸੰਜੀਵਨੀ ਸਾਬਤ ਹੋਣਗੇ ਇਸ ਨਾਲ ਨਾ ਸਿਰਫ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਸਗੋਂ ਕੈਨੇਡਾ ਵਿਸ਼ਵ ਪੱਧਰ ਤੇ AI ਦੀ ਦੌੜ 'ਚ ਮੋਹਰੀ ਦੇਸ਼ਾਂ ਦੀ ਕਤਾਰ 'ਚ ਸ਼ਾਮਲ ਹੋ ਸਕੇਗਾ ਵਿਰੋਧ ਦੇ ਬਾਵਜੂਦ ਕੰਪਨੀਆਂ ਆਪਣੇ ਅਗਲੇ ਪੜਾਅ ਦੇ ਵਿਸਥਾਰ ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਨੇ ਹੈਲਟਨ ਰੀਜਨਲ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ ਤੋਂ ਬਾਅਦ ਗੱਡੀਆਂ ਚੋਰੀ ਕਰਨ ਵਾਲੇ ਦੋ ਵੱਡੇ ਸੰਗਠਿਤ ਗੈਂਗਾਂ ਦਾ ਭਾਂਡਾ ਭੰਨਿਆ ਏ
ਇਸ ਕਾਰਵਾਈ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦਰਜਣਾ

ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਪਹਿਲੇ ਮਾਮਲੇ ਚ ਓਕਵਿਲ ਦੇ ਹੋਟਲਾਂ ਚ ਗੱਡੀਆਂ ਦੀ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕੀਤੀ ਗਈ ਸੀ 27 ਮਈ ਨੂੰ ਪੁਲਿਸ ਨੇ ਇੱਕ ਹੋਟਲ ਦੀ ਪਾਰਕਿੰਗ ਚੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੋ ਸ਼ੱਕੀ ਨੌਜਵਾਨਾਂ ਨੂੰ ਮੌਕੇ ਤੋਂ ਦਬੋਚ ਲਿਆ ਮੁਲਜ਼ਮ ਜਿਸ ਡੌਜ ਡੁਰੈਂਗੋ ਗੱਡੀ ਚ ਆਏ ਸਨ ਉਹ ਵੀ ਚੋਰੀ ਦੀ ਨਿਕਲੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬ੍ਰੈਂਪਟਨ ਦੇ 21 ਸਾਲਾ ਜੋਬਨਪ੍ਰੀਤ ਸਿੰਘ ਅਤੇ 26 ਸਾਲਾ ਆਤਿਸ਼ ਸਿੰਘ ਵਜੋਂ ਹੋਈ ਹੈ ਇਨ੍ਹਾਂ ਤੇ ਵਾਹਨ ਚੋਰੀ ਚੋਰੀ ਦਾ ਮਾਲ ਕੋਲ ਰੱਖਣ ਪੁਲਿਸ ਤੋਂ ਭੱਜਣ ਹਥਿਆਰ ਨਾਲ ਹਮਲਾ ਕਰਨ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਰਗੇ ਕਈ ਗੰਭੀਰ ਦੋਸ਼ ਲਾਏ ਗਏ ਨੇ ਪੁਲਿਸ ਅਨੁਸਾਰ ਜੋਬਨਪ੍ਰੀਤ ਸਿੰਘ ਸਟੂਡੈਂਟ ਵੀਜ਼ਾ ਤੇ ਕੈਨੇਡਾ ਆਇਆ ਹੋਇਆ ਸੀ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਰੀ ਵਾਰੰਟ ਤਹਿਤ ਪੁਲਿਸ ਨੂੰ ਲੋੜੀਂਦਾ ਸੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਗੱਡੀਆਂ ਚੋਰੀ ਕਰਨ ਲਈ ਵਰਤੇ ਜਾਣ ਵਾਲੇ ਆਧੁਨਿਕ ਉਪਕਰਨ ਬਰਾਮਦ ਕੀਤੇ ਨੇ ਇਨ੍ਹਾਂ ਵਿੱਚ ਗੱਡੀਆਂ ਨੂੰ ਰੀਪ੍ਰੋਗਰਾਮ ਕਰਨ ਲਈ ਵਰਤਿਆ ਜਾਣ ਵਾਲਾ ਓਬੀਡੀ ਰੀਡਰ ਖਾਲੀ ਚਾਬੀਆਂ ਤੇ ਤਾਲੇ ਤੋੜਨ ਵਾਲੇ ਸੰਦ ਸ਼ਾਮਲ ਨੇ ਪੁਲਿਸ ਦਾ ਮੰਨਣਾ ਹੈ ਕਿ ਇਹ ਦੋਵੇਂ ਇਸ ਇਲਾਕੇ 'ਚ ਹੋਈਆਂ ਕਈ ਹੋਰ ਚੋਰੀਆਂ ਲਈ ਵੀ ਜ਼ਿੰਮੇਵਾਰ ਹੋ ਸਕਦੇ ਨੇ ਫਿਲਹਾਲ ਦੋਵਾਂ ਨੂੰ ਮਿਲਟਨ ਵਿਖੇ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ 'ਚ ਰੱਖਿਆ ਗਿਆ ਏ ਦੂਜੇ ਮਾਮਲੇ ਦੀ ਜਾਂਚ ਅਪ੍ਰੈਲ 2026 'ਚ ਬ੍ਰੌਂਟੀ ਗੋ ਸਟੇਸ਼ਨ ਤੋਂ ਇੱਕ ਲੈਕਸਸ SUV ਚੋਰੀ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ ਪੁਲਿਸ ਨੇ ਇਸ ਮਾਮਲੇ 'ਚ ਮੌਂਟਰੀਅਲ ਦੇ ਰਹਿਣ ਵਾਲੇ 27 ਸਾਲਾ ਡੈਨੀ ਹੈਮਲ ਪੋਇਰੀਅਰ ਅਤੇ 20 ਸਾਲਾ ਡੈਮੀਅਨ ਡੈਨਿਊ ਨੂੰ ਗ੍ਰਿਫਤਾਰ ਕੀਤਾ ਏ ਜਾਂਚ ਅਧਿਕਾਰੀਆਂ ਮੁਤਾਬਕ ਇਹ ਦੋਵੇਂ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ 'ਚ 100 ਤੋਂ ਵੱਧ ਵਾਹਨਾਂ ਦੀ ਚੋਰੀ 'ਚ ਸ਼ਾਮਲ ਹੋ ਸਕਦੇ ਨੇ ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ 3 ਗੱਡੀਆਂ ਵੀ ਬਰਾਮਦ ਕੀਤੀਆਂ ਨੇ ਡੈਨੀ ਹੈਮਲ ਪੋਇਰੀਅਰ ਪਹਿਲਾਂ ਹੀ ਅੰਟਾਰੀਓ ਅਤੇ ਕਿਊਬਿਕ 'ਚ ਗੱਡੀਆਂ ਚੋਰੀ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ ਤੇ ਗ੍ਰਿਫਤਾਰੀ ਵੇਲੇ ਪ੍ਰੋਬੇਸ਼ਨ ਤੇ ਸੀ ਕੈਨੇਡਾ 'ਚ ਪੰਜਾਬੀ ਮਕਾਨ ਮਾਲਕ ਨੂੰ 2 ਕਿਰਾਏਦਾਰਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਜੇਲ੍ਹ ਭੇਜਣ ਤੇ ਹਜ਼ਾਰਾਂ ਡਾਲਰ ਜੁਰਮਾਨਾ ਲਗਾਉਣ ਦੀ ਅਪੀਲ ਅਦਾਲਤ ਨੂੰ ਕੀਤੀ ਗਈ ਹੈ ਅੰਟਾਰੀਓ ਦੇ ਕਿੰਗਸਟਨ ਸ਼ਹਿਰ ਦੀ ਅਦਾਲਤ 'ਚ ਕੀਤੇ ਦਾਅਵੇ ਮੁਤਾਬਕ ਪ੍ਰਿਥਵੀਪਾਲ ਦਦਿਆਲਾ ਨੇ ਫਾਇਰ ਕੋਡ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਮਾਰਚ 2023 'ਚ ਘਰ ਨੂੰ ਅੱਗ ਲੱਗਣ ਕਰਕੇ 2 ਜਣਿਆਂ ਦੀ ਜਾਨ ਚਲੀ ਗਈ ਦੂਜੇ ਪਾਸੇ ਪ੍ਰਿਥਵੀਪਾਲ ਦਦਿਆਲਾ ਦੇ ਵਕੀਲ ਨੇ ਆਪਣੇ ਮੁਵੱਕਲ ਨੂੰ ਰਹਿਮ ਦਿਲ ਇਨਸਾਨ ਕਰਾਰ ਦਿੱਤਾ ਤੇ ਕਿਹਾ ਕਿ ਉਸਨੇ ਬੇਘਰ ਲੋਕਾਂ ਨੂੰ ਆਪਣੀ ਪ੍ਰਾਪਰਟੀ 'ਚ ਰਹਿਣ ਦੀ ਇਜਾਜ਼ਤ ਦਿੱਤੀ ਮੁੱਢਲੇ ਤੌਰ ਤੇ ਪ੍ਰਿਥਵੀਪਾਲ ਵਿਰੁੱਧ 9 ਦੋਸ਼ ਆਇਦ ਕੀਤੇ ਗਏ ਪਰ 3 ਦੋਸ਼ ਕਬੂਲ ਕਰਨ ਮਗਰੋਂ 6 ਦੋਸ਼ ਹਟਾ ਦਿੱਤੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਘਰ ਅੰਦਰ 8 ਜਣੇ ਮੌਜੂਦ ਸਨ ਜਦੋਂ ਅੱਗ ਸ਼ੁਰੂ ਹੋਈ 35 ਸਾਲ ਦੀ ਬੌਨੀ ਡੈਮਿਲ ਅਤੇ 34 ਸਾਲਾ ਐਡਮ ਕਰੋਲੀ ਦੂਜੀ ਮੰਜ਼ਿਲ ਤੇ ਸਨ ਤੇ ਦੋਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ ਬੌਨੀ ਦੀ ਮਾਂ ਨੇ ਅਦਾਲਤ ਨੂੰ ਦੱਸਿਆ ਕਿ ਅੱਗ ਲੱਗਣ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੇ ਆਪਣੀ ਧੀ ਨਾਲ ਫੋਨ ਤੇ ਗੱਲ ਕੀਤੀ 3 ਸਾਲ ਲੰਘਣ ਮਗਰੋਂ ਉਹ ਅੱਜ ਵੀ ਆਪਣੀ ਬੇਟੀ ਦਾ ਫੋਨ ਨੰਬਰ ਮਿਲਾਉਣ ਲੱਗਦੀ ਹੈ ਤੇ ਫਿਰ ਅਚਾਨਕ ਅਹਿਸਾਸ ਹੁੰਦਾ ਕਿ ਫੋਨ ਕਾਲ ਦਾ ਕਿਸੇ ਨੇ ਜਵਾਬ ਨਹੀਂ ਦੇਣਾ ਬੌਨੀ ਦੀ ਭੈਣ ਮੈਲੀਜ਼ਾ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਵਿਛੋੜੇ ਦਾ ਦੁੱਖ ਝੱਲ ਰਹੀ ਹੈ ਤੇ ਹਮੇਸ਼ਾ ਮਨ 'ਚ ਇਹੋ ਖਿਆਲ ਆਉਂਦਾ ਹੈ ਕਿ ਜੇ ਘਰ 'ਚ ਅੱਗ ਤੋਂ ਬਚਾਅ ਦੇ ਪ੍ਰਬੰਧ ਹੁੰਦੇ ਤਾਂ ਬੌਨੀ ਅੱਜ ਜਿਉਂਦੀ ਹੁੰਦੀ ਉਧਰ ਸਿਟੀ ਦੇ ਵਕੀਲ ਐਂਡਰਿਊ ਰੀਜ਼ਨ ਨੇ ਕਿਹਾ ਕਿ ਭਾਵੇਂ ਪ੍ਰਿਥਵੀਪਾਲ ਦਦਿਆਲਾ ਵਿਰੁੱਧ ਕਿਸੇ ਨੂੰ ਜਾਣ ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਕੋਈ ਦੋਸ਼ ਨਹੀਂ ਪਰ ਘਰ ਦੀ ਹਾਲਤ ਅਤੇ ਫਾਇਰ ਕੋਡ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਦਿਆਲਾ ਦੀ ਬਣਦੀ ਸੀ ਲੈਂਡਲੋਰਡ ਨੇ ਆਪਣੀ ਅਣਗਹਿਲੀ ਨੂੰ ਪ੍ਰਵਾਨ ਕੀਤਾ ਹੈ ਪਰ ਕਿਰਾਏਦਾਰਾਂ ਨੂੰ ਇੱਕ ਸੁਰੱਖਿਅਤ ਮਕਾਨ 'ਚ ਰਹਿਣ ਦਾ ਪੂਰਾ ਹੱਕ ਸੀ ਕਿਰਾਏਦਾਰਾਂ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਕਿਉਂਕਿ ਉਨ੍ਹਾਂ ਕੋਲ ਰਹਿਣ ਵਾਸਤੇ ਕੋਈ ਹੋਰ ਢੁਕਵੀਂ ਥਾਂ ਨਹੀਂ ਸੀ ਸਿਟੀ ਵੱਲੋਂ ਪ੍ਰਿਥਵੀਪਾਲ ਦਦਿਆਲਾ ਨੂੰ 30 ਦਿਨ ਜੇਲ੍ਹ 'ਚ ਰੱਖਣ $15,000 ਜੁਰਮਾਨਾ ਅਤੇ 12 ਮਹੀਨੇ ਪ੍ਰੋਬੇਸ਼ਨ ਦੀ ਸਜ਼ਾ ਮੰਗੀ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰਨਾਂ ਲੈਂਡਲੋਰਡਸ ਨੂੰ ਸਬਕ ਸਿਖਾਉਣ ਵਾਸਤੇ ਲਾਜ਼ਮੀ ਹੈ ਕਿ ਪ੍ਰਿਥਵੀਪਾਲ ਦਦਿਆਲਾ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਮੈਟ ਹੌਟਸਨ ਨੇ ਕਿਹਾ ਕਿ ਸਿਟੀ ਦੇ ਬਿਲਡਿੰਗ ਡਿਪਾਰਟਮੈਂਟ ਦੀਆਂ ਹਦਾਇਤਾਂ ਅਨੁਸਾਰ ਹਰ ਕਮੀ ਦੂਰ ਕੀਤੀ ਜਾ ਰਹੀ ਹੈ ਤੇ ਪ੍ਰਿਥਵੀਪਾਲ ਦਦਿਆਲਾ ਆਪਣੀਆਂ ਹੋਰਨਾਂ ਪ੍ਰਾਪਰਟੀਜ਼ ਦੇ ਵਿੱਚ ਸੁਧਾਰ ਵਾਸਤੇ $3,00,000 ਖਰਚ ਕਰ ਚੁੱਕੇ ਨੇ ਕਿਊਬਿਕ RCMP ਅਨੁਸਾਰ ਕਥਿਤ ਤੌਰ ਤੇ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਸਰਹੱਦ ਪਾਰ ਕਰਵਾਉਣ ਦੀ ਇੱਕ ਕਾਰਵਾਈ ਦੌਰਾਨ ਇੱਕ ਅਧਿਕਾਰੀ ਤੇ ਹਮਲਾ ਕਰਨ ਦੇ ਮਾਮਲੇ 'ਚ 25 ਸਾਲਾ ਚੇਤਨ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਏ ਪੁਲਿਸ ਮੁਤਾਬਕ ਇਹ ਘਟਨਾ ਮੌਂਟਰੀਅਲ ਦੇ ਦੱਖਣ ਵੱਲ ਸਥਿਤ ਨੋਯਾਨ ਇਲਾਕੇ 'ਚ ਉਦੋਂ ਵਾਪਰੀ ਜਦੋਂ ਇੱਕ ਗਸ਼ਤ ਅਧਿਕਾਰੀ 5 ਲੋਕਾਂ ਦੀ ਤਲਾਸ਼ ਕਰ ਰਿਹਾ ਸੀ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ 'ਚ ਦਾਖਲ ਹੋਏ ਸਨ RCMP ਦਾ ਕਹਿਣਾ ਹੈ ਕਿ ਅਧਿਕਾਰੀ ਨੇ ਪ੍ਰਵਾਸੀਆਂ ਨੂੰ ਲਿਜਾ ਰਹੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਵਾਹਨ ਚਲਾ ਰਹੇ ਵਿਅਕਤੀ ਨੇ ਕਥਿਤ ਤੌਰ ਤੇ ਪੁਲਿਸ ਦੀ ਗੱਡੀ ਦੇ ਦਰਵਾਜ਼ੇ ਨਾਲ ਆਪਣੀ ਗੱਡੀ ਟਕਰਾ ਦਿੱਤੀ ਤੇ ਫਿਰ ਮੌਕੇ ਤੋਂ ਭੱਜ ਗਿਆ ਪੁਲਿਸ ਨੇ ਬਾਅਦ 'ਚ 25 ਸਾਲਾ ਚੇਤਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਉਸ ਉੱਤੇ ਇੱਕ ਪੀਸ ਅਫਸਰ ਤੇ ਹਮਲਾ ਕਰਨ ਖਤਰਨਾਕ ਢੰਗ ਨਾਲ ਵਾਹਨ ਚਲਾਉਣ ਤੇ ਹਾਦਸੇ ਤੋਂ ਬਾਅਦ ਨਾ ਰੋਕਣ ਦੇ ਦੋਸ਼ ਲਗਾਏ ਗਏ ਨੇ ਜਿਨ੍ਹਾਂ 5 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਕਸਟਮਸ ਐਕਟ ਤਹਿਤ ਹਿਰਾਸਤ 'ਚ ਲੈ ਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ RCMP ਦੀ ਕਾਂਸਟੇਬਲ ਮੈਰੀ ਪੀਅਰ ਗੁਏਰਟਨ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਪੁਲਿਸ ਅਧਿਕਾਰੀ

0: ਪੈਰ 'ਚ ਹਲਕੀ ਸੱਟ ਲੱਗੀ ਸੀ ਪਰ ਹੁਣ ਉਸ ਦੀ ਹਾਲਤ ਠੀਕ ਹੈ। RCMP ਫੈਡਰਲ ਪੁਲਿਸਿੰਗ ਈਸਟਰਨ ਰੀਜਨ ਨੇ 36 ਸਾਲਾ ਆਰੋਨ ਬੈਰਿੰਗ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਨ ਦਾ ਐਲਾਨ ਕੀਤਾ ਹੈ। ਇਸ ਪੁਲਿਸ ਅਫਸਰ ਤੇ ਸਤੰਬਰ 2024 'ਚ ਆਪਣੇ ਹੀ ਇੱਕ ਪਰਿਵਾਰਕ ਮੈਂਬਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ 'ਚ ਦਾਖਲ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਨੇ। ਇਸ ਕਾਰਵਾਈ ਕਾਰਨ ਉਸ ਤੇ ਭਰੋਸੇ ਦੀ ਉਲੰਘਣਾ ਅਤੇ ਕਾਨੂੰਨ ਦੇ ਕੰਮ 'ਚ ਰੁਕਾਵਟ ਪਾਉਣ ਦੀਆਂ ਧਾਰਾਵਾਂ ਲਾਈਆਂ ਗਈਆਂ ਨੇ। ਆਰੋਨ ਬੈਰਿੰਗ ਸਾਲ 2019 ਤੋਂ ਚੈਪਲੇਨ ਇੰਟੀਗ੍ਰੇਟਿਡ ਬਾਰਡਰ ਐਨਫੋਰਸਮੈਂਟ ਟੀਮ 'ਚ ਬਤੌਰ ਪੈਟਰੋਲ ਅਫਸਰ ਸੇਵਾਵਾਂ ਨਿਭਾ ਰਿਹਾ ਸੀ। ਸਤੰਬਰ 2024 'ਚ ਵਾਪਰੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਹੀ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ RCMP ਦੀ ਵਿਸ਼ੇਸ਼ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਇਸ ਜਾਂਚ ਪ੍ਰਕਿਰਿਆ 'ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਵੀ ਅਹਿਮ ਸਹਿਯੋਗ ਕੀਤਾ ਹੈ। ਮੁਲਜ਼ਮ ਆਰੋਨ ਬੈਰਿੰਗ ਨੂੰ 20 ਜੁਲਾਈ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਯੂਨਿਟ ਕਿਊਬਿਕ 'ਚ RCMP ਦੇ ਕਿਸੇ ਵੀ ਮੁਲਾਜ਼ਮ ਜਾਂ ਕਿਸੇ ਹੋਰ ਫੈਡਰਲ ਸ਼ਾਂਤੀ ਅਧਿਕਾਰੀ ਵੱਲੋਂ ਕੀਤੇ ਗਏ ਅਪਰਾਧਿਕ ਕੰਮਾਂ ਜਿਵੇਂ ਕਿ ਭਰੋਸੇ ਦੀ ਉਲੰਘਣਾ, ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਮਾਮਲਿਆਂ ਦੀ ਪੜਤਾਲ ਕਰਦੀ ਹੈ। ਇਸ ਤੋਂ ਇਲਾਵਾ ਇਹ ਯੂਨਿਟ ਪੁਲਿਸ ਅਧਿਕਾਰੀਆਂ ਜਾਂ ਸਿਵਲ ਮੁਲਾਜ਼ਮਾਂ ਨਾਲ ਜੁੜੇ ਅਪਰਾਧਿਕ ਮਾਮਲਿਆਂ 'ਚ ਕਿਊਬਿਕ ਦੀਆਂ ਹੋਰ ਪੁਲਿਸ ਸੇਵਾਵਾਂ ਦੀ ਵੀ ਮਦਦ ਕਰਦੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ
1: ਸੋ ਇਹ ਸੀਗੀਆਂ ਜੀ ਕੁਛ ਇੱਕ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਵੀ ਹੋਰ ਵੀ ਕਈ ਖਬਰਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਰਹੀਆਂ ਨੇ। ਸੋ ਵੰਸ ਅਗੇਨ, ਕਿਉਂਕਿ ਇਹ ਪ੍ਰੋਗਰਾਮ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਫਰਾਈਡੇ ਦਾ ਆਖਰੀ ਪ੍ਰੋਗਰਾਮ ਹੁੰਦਾ ਅਤੇ ਉਸ ਤੋਂ ਬਾਅਦ ਫਿਰ ਸੰਡੇ ਵਾਲੇ ਦਿਨ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ। ਇੱਕ ਨਵਾਂ ਪੋਲ ਆਇਆ ਇਪਸੋਸ ਪੋਲ, ਜਿਹੜਾ ਉਹ ਕਹਿੰਦਾ ਵੀ ਜਿਹੜਾ ਅਲਬਰਟਾ ਜਿਹੜੀ ਸੈਪਰੇਟਿਜ਼ਮ ਦੀ ਸਪੋਰਟ ਸੀਗੀ ਉਹ ਕਾਫੀ ਤੇਜ਼ੀ ਦੇ ਨਾਲ ਘਟੀ ਹੈ ਪਿਛਲੇ ਅਰਲੀ 2026 ਦੇ ਮੁਕਾਬਲੇ, ਕਿਉਂਕਿ ਪਹਿਲਾਂ ਕਾਫੀ ਜ਼ਿਆਦਾ ਲੋਕ ਜਿਹੜੇ ਆ ਉਹ ਇੱਧਰ ਦੇ ਪਾਸੇ ਜਾ ਰਹੇ ਸੀਗੇ ਅਤੇ ਸੋਰੀ ਸਟੋਰੀ ਘਟੇ ਜਿਵੇਂ ਉਹਨਾਂ ਨੇ ਐਡਵਾਈਸ ਕੀਤਾ ਕਿ ਵੀ ਇਹ ਕੰਮ ਕਾਰ ਠੀਕ ਨਹੀਂ ਹੈਗਾ ਕਿਉਂਕਿ ਆਪਾਂ ਗਲਤ ਰਸਤੇ 'ਤੇ ਜਾ ਰਹੇ ਹਾਂ ਅਤੇ ਉਹਦੇ ਨਾਲ ਇਹ ਜਿਹੜੀ ਹੈ ਪਹਿਲੇ ਦੇ ਮੁਕਾਬਲੇ ਜਿਹੜੀ ਹੈ ਇਕਦਮ ਹੀ ਡਾਊਨ ਹੋ ਗਈ ਹੈ। ਆਈ ਡੋਂਟ ਨੋ ਕਿਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਨੇ ਇੱਧਰਲੇ ਪਾਸੇ ਜਾ ਰਹੇ ਸੀਗੇ। ਸੋ ਇਹਦੇ 'ਚ ਰੈਫਰੈਂਡਮ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਵੀ ਰੈਫਰੈਂਡਮ ਦੇ ਵਿੱਚ 18% ਹੁਣ ਲੋਕ ਜਿਹੜੇ ਇਪਸੋਸ ਪੋਲ ਦੇ ਅਕੋਰਡਿੰਗ ਸੁਜੈਸਟ ਕਰਦੇ ਆ ਕਿ ਵੀ 18% ਜਿਹੜੇ ਅਲਬਰਟਨਸ ਨੇ ਉਹ ਵੋਟ ਕਰਨਗੇ ਕੈਨੇਡਾ ਨੂੰ ਛੱਡਣ ਬਾਰੇ ਅਤੇ ਕੰਪੇਅਰ ਟੂ 72% ਜਿਹੜੇ ਉਹ ਇਸ ਗੱਲ 'ਤੇ ਵੋਟ ਕਰਨਗੇ ਵੀ ਉਹ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ। ਸੋ ਪਹਿਲਾਂ 30 ਆਪਾਂ ਸੁਣਦੇ ਆ ਰਹੇ ਸੀਗੇ ਵੀ 30% ਦੇ ਕਰੀਬ ਲੋਕ ਜਿਹੜੇ ਨੇ ਇਹ ਗੱਲਬਾਤ ਕਹਿ ਰਹੇ ਨੇ ਅਤੇ ਆਲ ਆਫ ਸਡਨ ਜਿਹੜਾ 10 ਪੁਆਇੰਟ ਦਾ ਡਰੋਪ ਆਇਆ, ਮਤਲਬ ਪਹਿਲਾਂ 28% ਸੀਗਾ ਅਤੇ ਹੁਣ 18% ਰਹਿ ਗਿਆ। ਵੈਸੇ ਵੀ ਕਿਉਂਕਿ ਇਹ ਕੋਈ ਸਿੱਧਾ ਇਹਦਾ ਕੋਈ ਜਵਾਬ ਤਾਂ ਹੈਗਾ ਨਹੀਂ, ਤੁਹਾਨੂੰ ਪਤਾ ਵੀ ਕਈ ਲੀਡਰ ਜਿਹੜੇ ਨੇ ਇਹਦੇ ਨਾਲ ਖੜ੍ਹੇ ਹੋ ਗਏ ਆ। ਕੰਜ਼ਰਵੇਟਿਵ ਪਾਰਟੀ ਦੇ ਜਿਹੜੇ MLA ਸੀਗੇ ਉਹਨਾਂ ਨੂੰ NDP ਦੀ ਟੀਮ ਨੇ ਜਿਹੜਾ ਪੁੱਛਿਆ ਸੀਗਾ ਵੀ ਤੁਸੀਂ ਆਪਣੇ ਸਾਰੇ ਦੇ ਸਾਰੇ MLA MP ਜਿਹੜੇ ਆ ਉਹ ਬਾਹਰ ਆ ਕੇ ਦੱਸੋ ਵੀ ਤੁਸੀਂ ਇਸ ਗੱਲ ਦੇ ਹੱਕ 'ਚ ਹੋ ਰੈਫਰੈਂਡਮ ਦੇ ਕਿ ਤੁਸੀਂ ਇਹਦੇ ਅਗੇਂਸਟ ਹੋ, ਤਾਂ ਕਿ ਜਿਹੜੇ ਲੋਕ ਨੇ ਆਮ ਅਲਬਰਟਨਸ ਨੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੰਨੇ MLA ਕਿੰਨੇ ਮਿਨਿਸਟਰ ਅਤੇ ਕਿੰਨੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਹੱਕ 'ਚ ਨੇ ਅਤੇ ਕਿੰਨੇ ਜਿਹੜੇ ਆ ਉਹਦੇ ਤੋਂ ਬਾਹਰ ਹੋ ਰਹੇ ਆ। ਸੋ ਲੱਗਦਾ ਵੀ ਇਹ ਸਾਰੀ ਜਿਹੜੀ ਮੂਵਮੈਂਟ ਸੀਗੀ ਉਹ ਹੁਣ ਠੁੱਸ ਹੁੰਦੀ ਨਜ਼ਰ ਆ ਰਹੀ ਹੈ, ਇਹਦੇ 'ਚ ਦਮ ਖਮ ਨਹੀਂ ਨਜ਼ਰ ਆ ਰਿਹਾ। ਜਿਵੇਂ ਪੀਅਰ ਪੋਲੀਵਰ ਨੇ ਵੀ ਕਹਿਣਾ ਸ਼ੁਰੂ ਕਰਤਾ ਸੀ, ਉਹਦੇ ਨਾਲ ਨਾਲ ਹੀ ਜੇਸਨ ਕੈਨੀ ਅਤੇ ਡੈਨੀਅਲ ਸਮਿਥ ਨੇ ਵੀ ਥੋੜ੍ਹਾ ਬਹੁਤਾ ਵੀ ਆਪਾਂ ਇਸ ਗੱਲ ਦੇ ਹੱਕ 'ਚ ਨਹੀਂ ਹੈਗੇ, ਬਟ ਇਹ ਆ ਵੀ ਲੋਕ ਚਾਹੁੰਦੇ ਆ ਅਤੇ ਹੁਣ ਲੋਕ ਕਿਹੜੇ ਚਾਹੁੰਦੇ ਨੇ ਉਹ ਸਾਬਤ ਕਰਨਾ ਪਏਗਾ। ਹੁਣ ਤਾਂ ਜਿਹੜੀ ਜਿਹੜਾ ਸਿਸਟਮ ਹੈ ਕਾਫੀ ਠੰਡਾ ਪੈ ਗਿਆ ਜੀ ਇਸ ਮੁਕਾਬਲੇ ਦੇ ਨਾਲ, ਪਹਿਲੇ ਜਿੰਨਾ ਨਹੀਂ ਰਿਹਾ ਅਕੋਰਡਿੰਗ ਟੂ ਇਹ ਸਰਵੇ ਜਿਹੜਾ ਇਸ ਪੋਲ ਵਾਲਾ ਵੱਲੋਂ ਕੀਤਾ। ਉਹਦੇ ਨਾਲ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀ ਪਰਮਾਨੈਂਟਲੀ ਜਿਹੜੀਆਂ ਉਹ ਬੰਦ ਕਰਤੀਆਂ ਗਈਆਂ ਨੇ ਫਲਾਈਟਸ WestJet ਦੀਆਂ ਅਤੇ Sunwing ਦੀਆਂ ਕਿਊਬਾ ਨੂੰ ਜਾਣ ਵਾਸਤੇ, ਕਿਉਂਕਿ April ਤੋਂ ਤੁਹਾਨੂੰ ਪਤਾ ਵੀ ਕਾਫੀ ਜ਼ਿਆਦਾ ਟੈਂਪਰੇਰੀ ਹੋਲਡ ਲਾਇਆ ਸੀਗਾ ਅਤੇ ਤੇਲ ਜਾਂ ਜਿਹੜੀਆਂ ਕਿੱਲਤਾਂ ਉੱਥੇ ਅਮੈਰੀਕਾ ਨੇ ਪੈਦਾ ਕਰਤੀਆਂ ਜਦੋਂ ਤੋਂ ਇਹਨਾਂ ਨੇ

0: ਕਿਊਬਾ ਨੂੰ ਦੁਖੀ ਕਰਨਾ ਸ਼ੁਰੂ ਕੀਤਾ, ਆਪਾਂ ਸਾਰੇ ਜਾਣਦੇ ਹਾਂ, ਤੇ ਹੁਣ ਉੱਥੇ ਜਾ ਕੇ ਤੇ ਘੁੰਮਣ ਫਿਰਨ ਦਾ ਸਿਲਸਿਲਾ ਵੀ ਜਿਹੜਾ ਉਹ ਖਤਮ ਹੁੰਦਾ ਲੱਗ ਰਿਹਾ। ਸੋ ਇਨਡੈਫੀਨੇਟਲੀ ਸਸਪੈਂਡ ਕਰਤੀਆਂ ਗਈਆਂ ਨੇ ਓਪਰੇਸ਼ਨ ਜਿਹੜੇ ਉੱਥੋਂ ਦੇ ਹੋਣ ਵਾਲੇ ਆ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵੱਜ ਚੁੱਕੇ ਨੇ ਤੇ ਇਹਦੇ ਨਾਲ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ। ਆਈ ਹੋਪ ਵੀ ਖਬਰਾਂ, ਗੱਲਾਂ ਬਾਤਾਂ ਤੇ ਗੀਤ ਸੰਗੀਤ ਜਿਹੜਾ ਤੁਸੀਂ ਕਾਫੀ ਪਸੰਦ ਕੀਤਾ ਹੋਏਗਾ। ਸੋ ਵਨਸ ਅਗੇਨ, ਨੈਕਸਟ 2 ਦਿਨ ਜਿਹੜੇ ਨੇ ਉਹ ਕਹਿੰਦੇ ਠੰਡੇ ਹੋਣ ਜਾ ਰਹੇ ਨੇ ਕੰਪੈਰੇਟਿਵਲੀ, ਤੇ ਇਹ ਜਿਹੜੀ ਠੰਡਕ ਨਿਕਲਣ ਦੀ ਨਾਂ ਨਹੀਂ ਲੈ ਰਹੀ। ਸੋ ਸੰਡੇ ਨੂੰ ਫਿਰ ਮਿਲਾਂਗੇ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ। ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ

0: ਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6500 ਲਈ ਫਾਲਕਨ ਰਿਜ ਬੁਲੇਵਾਰਡ।
0: ਚੌਥੀ ਲੋਕੇਸ਼ਨ

0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਰੇਡੀਓ ਸਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ ਦਿਨ ਸ਼ੁੱਕਰਵਾਰ ਹੈ ਤੇ 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। 9 ਵਜੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਨਾਲ ਤੇ ਉਹਨਾਂ ਕੋਲੋਂ ਜਾਣਾਂਗੇ ਪੰਜਾਬ ਦੇ ਸੁਰਤਹਾਲ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 5878312208 ਤੇ। ਪ੍ਰੋਗਰਾਮ ਦੇ ਅਗਲੇ ਸਪਾਂਸਰ YYC ਹੋਮ ਕੇਅਰ ਵਾਲੇ ਨੇ ਜੀ। ਵੀਰਪਾਲ ਕੌਰ ਢਾਠੋਰਾਂ ਦੀ ਪੂਰੀ ਟੀਮ

ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਸੰਭਾਲਦੀ ਹੈ ਬਹੁਤ ਵਧੀਆ ਸਰਵਿਸਿਜ਼ ਦਿੰਦੇ ਨੇ ਤੇ ਜਿਹੜਾ ਬਿੱਲ ਹੈ ਉਹ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਹਾਨੂੰ ਵੀ ਇੱਕ ਚੰਗੀ ਟੀਮ ਦੀ ਤਲਾਸ਼ ਹੈ ਤਾਂ ਤੁਸੀਂ ਵੀ ਵੀਰਪਾਲ ਕੌਰ ਢਾਠੋਰਾ ਨੂੰ ਕਾਲ ਕਰ ਸਕਦੇ ਹੋ 855-760-9983 ਤੇ ਪ੍ਰੋਗਰਾਮ ਨੂੰ ਸਪੌਂਸਰ ਓਏਸਿਸ ਸਮਾਈਲ ਮੈਡੀਕਲ ਨੇ ਵੀ ਕੀਤਾ ਜਿਹੜੇ ਕਿ ਸਨਰਿਜ ਵਿੱਚ ਨੇ ਨਿਊ ਪੇਸ਼ੈਂਟਸ ਲੈਂਦੇ ਨੇ ਅਪੁਆਇੰਟਮੈਂਟ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ ਬਿਨਾਂ ਅਪੁਆਇੰਟਮੈਂਟ ਦੇ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵੀ ਕਾਲ ਕਰ ਸਕਦੇ ਹੋ 587-617-4696 ਤੇ

ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਐਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ

0: ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696 ਯਾਰ।

ਰੇਡੀਓ ਸੁਰਸੰਗ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਜੀ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਸਕਦੇ ਹੋ 403-903-7657 ਤੇ। ਮਦਰ ਇੰਡੀਆ ਰੈਸਟੋਰੈਂਟ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। 24 ਘੰਟੇ 7 ਦਿਨ ਖੁੱਲੇ ਹੁੰਦੇ ਨੇ, ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। 403-462-6668 ਤੇ ਕਾਲ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਜੀ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ। ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾਉਂਦੇ ਨੇ। ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ, ਬੱਚਿਆਂ ਦੀਆਂ ਫੋਟੋ ਖਿਚਾਉਣਾ ਚਾਹੁੰਦੇ ਨੇ, ਕੋਈ ਚਾਹੁੰਦੇ ਹੋ ਪੋਰਟਰੇਟਸ ਬਣਵਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਘਰ ਕੋਈ ਵਿਆਹ ਸ਼ਾਦੀ ਹੈ, ਕੋਈ ਵੀਡੀਓ ਸ਼ੂਟ ਕਰਾਉਣਾ ਚਾਹੁੰਦੇ ਹੋ, ਫੋਟੋ ਸ਼ੂਟ ਕਰਾਉਣਾ ਚਾਹੁੰਦੇ ਹੋ, ਪ੍ਰੀ ਵੈਡਿੰਗ ਕਰਾਉਣਾ ਚਾਹੁੰਦੇ ਹੋ, ਤਾਂ ਪਿਕਸਲ ਫੋਟੋ ਸਟੂਡੀਓ ਵਾਲਿਆਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ

0: ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
3: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
2: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
3: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
2: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4061-6161।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਸਵਲੀਨ ਕੌਰ ਜਸੜ ਸਾਰੇ ਲਿਸਨਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੀ ਹਾਂ ਜੀ ਅੱਜ 5 ਜੂਨ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਦੇ ਜ਼ਰੀਏ ਹਾਜ਼ਰੀ ਭਰਨਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਜਤਿੰਦਰ ਪੰਨੂ ਜੀ ਦੇ ਕੋਲੋਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਕੁਛ ਖਾਸ ਖਬਰਾਂ ਦੇ ਖਾਸ ਪਹਿਲੂ ਖਾਸ ਪੱਖ ਸਾਡੇ ਨਾਲ ਉਹ ਸਾਂਝੇ ਕਰਨਗੇ ਪ੍ਰੋਗਰਾਮ ਦੇ ਵਿੱਚ ਕੁਛ ਹੀ ਪਲਾਂ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਪਰ ਉਸ ਤੋਂ ਪਹਿਲਾਂ ਕੁਛ ਸੁਨੇਹੇ ਤੁਹਾਡੇ ਨਾਲ ਸਾਂਝੇ ਕਰ ਲਈਏ ਮਾਨਸ ਪਹੁਜਾ ਸੋਨਿਕ ਇੰਸ਼ੋਰੈਂਸ ਤੋਂ ਆਖਦੇ ਨੇ ਕਿ ਜੇ ਅਲਬਰਟਾ ਦੇ ਵਿੱਚ ਕਿਸੇ ਨੇ ਟਰੱਕਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਮਾਨਸ ਪਹੁਜਾ ਨਾਲੋਂ ਬੈਸਟ ਰੇਟ ਕੋਈ ਦੇ ਨਹੀਂ ਸਕਦਾ ਸੋ ਇਹਨਾਂ ਦੇ ਦਾਅਵੇ ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤੇ ਇਹਨਾਂ ਦਾ ਫੋਨ ਨੰਬਰ 587-832-1208 ਹੈ ਜੀ ਅਗਲੇ ਸਪੋਂਸਰ ਪ੍ਰੋਗਰਾਮ ਦੇ ਵਾਈਵਾਸੀ ਹੋਮ ਕੇਅਰ ਵਾਲੇ ਨੇ ਜੀ ਵੀਰਪਾਲ ਕੌਰ ਢੱਟ ਹੋਰਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਕਰਦੇ ਨੇ ਆਪਣੀਆਂ ਸਰਵਿਸਿਜ਼ ਦਿੰਦੇ ਨੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤੇ ਤੁਹਾਨੂੰ ਵੀ ਇਹਨਾਂ ਦੀਆਂ ਸਰਵਿਸਿਜ਼ ਦੀ ਲੋੜ ਹੈ ਤਾਂ ਤੁਸੀਂ ਬੇਝਿਜਕ ਵੀਰਪਾਲ ਕੌਰ ਢੱਟ ਹੋਰਾਂ ਨੂੰ ਫੋਨ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ 8527609883 ਹੈ ਜੀ ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਕੋਲ ਹੈ ਇੱਥੇ ਜਾ ਸਕਦੇ ਹੋ ਤੁਸੀਂ ਮਰਸੀਡੀਜ਼ ਬੈਂਸ ਕੰਟਰੀ ਹਿਲਸ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ ਅਤੇ ਗੌਰਵ ਸ਼ਰਮਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹਾਂ 403-903-6057 'ਤੇ ਓਏਸਿਸ ਸਮਾਈਲ ਮੈਡੀਕਲ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਿਹੜਾ ਕਿ ਸਨਰਿਜ ਵਿੱਚ ਹੈ ਨਿਊ ਪੇਸ਼ੈਂਟਸ ਨੂੰ ਵੀ ਉਹ ਐਕਸੈਪਟ ਕਰ ਰਹੇ ਨੇ ਕਾਫੀ ਵਧੀਆ ਇਹਨਾਂ ਕੋਲ ਡਾਕਟਰਸ ਨੇ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਉੱਥੇ ਜਾਣ ਲਈ ਤੁਹਾਨੂੰ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਹੈ ਅਪੁਆਇੰਟਮੈਂਟ ਦੀ ਵੀ ਜ਼ਰੂਰਤ ਨਹੀਂ ਹੈ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਜੀ ਇਹਨਾਂ ਦਾ ਫੋਨ ਨੰਬਰ 587-617-4496 ਹੈ ਜੀ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਅਤੇ ਇਹਨਾਂ ਦਾ ਵੀ ਦਾਅਵਾ ਹੈ ਕਿ ਬੜੀ ਵਧੀਆ ਕੁਆਲਿਟੀ ਦੀਆਂ ਫੋਟੋਜ਼ ਦਿੰਦੇ ਨੇ ਅਤੇ ਰੇਟ ਜਿਹੜੇ ਨੇ ਉਹ ਬੜੇ ਵਾਜਬ ਨੇ ਇਹਨਾਂ ਦੇ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਹੀ ਬਣਾ ਕੇ ਦਿੰਦੇ ਨੇ ਸੋ ਜੇਕਰ ਤੁਸੀਂ ਫੈਮਿਲੀ ਫੋਟੋ ਕਰਾਉਣੀ ਹੈ ਬੱਚਿਆਂ ਦੀਆਂ ਫੋਟੋਜ਼ ਕਰਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣੇ ਆ ਕੋਈ ਫੰਕਸ਼ਨ ਵੈਡਿੰਗ ਸ਼ੂਟ ਕੋਈ ਕਵਰ ਕਰਾਉਣਾ ਹੈ ਵੀਡੀਓਗ੍ਰਾਫੀ ਕਰਾਉਣੀ ਫੋਟੋਗ੍ਰਾਫੀ ਕਰਾਉਣੀ ਹੈ ਤਾਂ ਤੁਸੀਂ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਇਹਨਾਂ ਨੂੰ ਕਾਲ ਕਰ ਸਕਦੇ ਹੋ 403-947-0060 'ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਵਲੀਨ ਸਤਿ ਸ੍ਰੀ ਅਕਾਲ ਜੀ
0: ਜੀ ਪੰਨੂ ਸਾਹਿਬ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਯੂਟਿਊਬਰ ਵੀ ਸੁੱਖ ਨਾਲ ਬਹੁਤ ਜ਼ਿਆਦਾ ਨੇ ਇਹਨਾਂ ਦਿਨਾਂ ਦੇ ਵਿੱਚ ਅਤੇ ਆਪਸ 'ਚ ਖਹਿਬੜੇ ਵੀ ਰਹਿੰਦੇ ਨੇ ਕਿਸੇ ਨਾ ਕਿਸੇ ਗੱਲ ਕਰਕੇ ਕਿਸੇ ਨਾ ਕਿਸੇ ਦੀ ਚਰਚਾ ਜਿਹੜੀ ਅਕਸਰ ਹੁੰਦੀ ਰਹਿੰਦੀ ਹੈ ਪਰ ਅੱਜ ਗੱਲ ਜਿਹੜੀ ਉਹ ਹਰਿਆਣੇ ਦੀ ਕਰਾਂਗੇ ਉੱਥੇ ਇੱਕ ਮੁੰਡੇ ਨੇ ਇੱਕ ਯੂਟਿਊਬਰ ਨੂੰ ਕਹਿੰਦੇ ਨੇ ਕਿ ਫੋਨ ਕਰਕੇ ਕਿਹਾ ਕਿ ਤੂੰ ਪਾਕਿਸਤਾਨ ਦਾ ਉਹਨੇ ਅੱਗੋਂ ਕੇਸ ਕਰਤਾ ਤੇ ਮਾਮਲਾ ਜਿਹੜਾ ਉਹ ਵਾਹ ਵਾਹ ਭੱਖ ਗਿਆ ਕੀ ਹੈ ਜੀ ਪੂਰੀ ਖਬਰ
1: ਸਵਲੀਨ ਉਸ ਇਲਾਕੇ ਚ ਦੋ ਕਿਸਮ ਦੇ ਲੋਕ ਨੇ ਇੱਕੋ ਜਿਹੜੇ ਉੱਥੋਂ ਦੇ ਪੁਰਾਣੇ ਜੱਦੀ ਵਾਸੀ ਨੇ ਪਰ ਉੱਥੇ ਮੁਸਲਮਾਨ ਬਹੁਤ ਸੰਗਤੀ ਹੁੰਦੀ ਬਹੁਤ ਗਿਣਤੀ ਹੁੰਦੀ ਸੀ ਜਦੋਂ ਪਾਕਿਸਤਾਨ ਬਣਿਆ ਤੇ ਮੁਸਲਮਾਨ ਬਹੁਤ ਵੱਡੀ ਗਿਣਤੀ ਚ ਚਲੇ ਗਏ ਤੇ ਜਿਹੜੇ ਉੱਥੋਂ ਉੱਠ ਕੇ ਆਏ ਉਹ ਪੰਜਾਬੀ ਸਿੱਖ ਵੀ ਸਨ ਪੰਜਾਬੀ ਹਿੰਦੂ ਵੀ ਸਨ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਇੱਥੇ ਆ ਕੇ ਜ਼ਮੀਨਾਂ ਜਾਂ ਘਰ ਅਲਾਟ ਹੋ ਗਏ ਤੇ ਉੱਥੇ ਬੈਠ ਕੇ ਸਥਾਨਕ ਵਸੋਂ ਦੇ ਵਿੱਚ ਇੱਕ ਸਹਿਰੋ ਜਿਹਾ ਜਿਹੜਾ ਉਹਨਾਂ ਨੂੰ ਅਜੇ

ਵੀ ਨਫ਼ਰਤ ਦੀ ਅੱਖ ਨਾਲ ਵੇਖਦਾ, ਉਹਨਾਂ ਨੂੰ ਕਦੇ ਕਦੇ ਛੇੜਨਾ ਹੋਵੇ ਤੇ ਪਾਕਿਸਤਾਨੀ ਵੀ ਕਹਿ ਦਿੰਦੇ। ਪਾਕਿਸਤਾਨੀ ਤਾਂ ਹੋਣ ਜਦੋਂ ਪਾਕਿਸਤਾਨ ਪਹਿਲਾਂ ਬਣਿਆ ਹੋਵੇ। ਪਾਕਿਸਤਾਨ ਬਣਨ ਵੇਲੇ ਤੇ ਉਹਨਾਂ ਨੇ ਕਹਿ ਦਿੱਤਾ ਅਸੀਂ ਪਾਕਿਸਤਾਨ ਚ ਹੋਣਾ ਨੀ, ਸਾਡੇ ਤੇ ਭਾਰਤ ਆ ਗਏ, ਉਦੋਂ ਪਾਕਿਸਤਾਨ ਨੂੰ ਕਹਿ ਦੇ ਰਹਿ ਗਏ। ਸਾਡੇ ਪੰਜਾਬ ਦੇ ਲੱਖਾਂ ਦੀ ਗਿਣਤੀ ਦੇ ਲੋਕ ਪਾਕਿਸਤਾਨ ਤੋਂ ਆਏ ਆ, ਬਹੁਤਾ ਕਰਕੇ ਉਹਨਾਂ ਨੂੰ ਪਨਾਹਗੀਰ ਜਾਂ ਸ਼ਰਨਾਰਥੀ ਵੀ ਕਿਹਾ ਜਾਂਦਾ ਰਿਹਾ, ਹੁਣ ਤਾਂ ਲੋਕ ਕਹਿਣ ਤੋਂ ਹਟ ਗਏ। ਪਨਾਹਗੀਰ ਉਹ ਹੁੰਦਾ ਜਿਹੜਾ ਉੱਥੋਂ ਉੱਠ ਕੇ ਆਇਆ ਤੇ ਇੱਥੇ ਆ ਕੇ ਉਹਨੇ ਪਨਾਹ ਲਈ ਆ, ਕਿਤੇ ਸ਼ਰਨ ਲਈ ਆ। ਪਰ ਇੱਥੇ ਕਦੇ ਕਿਸੇ ਨੇ ਉਧਰੋਂ ਆਇਆ ਨੂੰ ਅੱਜ ਤੱਕ ਪਾਕਿਸਤਾਨੀ ਨਹੀਂ ਆਖਿਆ ਪੰਜਾਬ ਵਿੱਚ। ਇਹ ਉਹ ਨਵੀਂ ਕਿਸਮ ਦੀ ਗੱਲ ਹੈ ਕਿ ਉੱਥੇ ਹਰਿਆਣੇ ਦੇ ਵਿੱਚ ਇੱਕ ਥਾਂ ਤੇ ਇੱਕ ਯੂਟਿਊਬਰ ਮੁੰਡਾ ਪੰਜਾਬੀ ਹੈ, ਸਿੱਖ ਹੈ, ਹੈ ਤਾਂ ਹਰਿਆਣਵੀ ਹੈ, ਹੁਣ ਉੱਥੇ ਹੀ ਜੰਮਿਆ ਪਲਿਆ, ਪਰ ਪੰਜਾਬੀ ਹੈ ਇਸ ਕਰਕੇ ਕਿ ਜਿਹੜੇ ਭਾਈਚਾਰੇ ਨੂੰ ਪੰਜਾਬੀ ਸਮਝਿਆ ਜਾਂਦਾ ਉਹਨਾਂ ਚੋਂ। ਉਹਨੇ ਉੱਥੇ ਕੋਈ ਪੋਸਟ ਪਾਤੀ, ਉਹਦੀ ਪੋਸਟ ਠੀਕ ਹੈ ਗਲਤ ਹੈ ਮੈਨੂੰ ਨੀ ਪਤਾ, ਮੈਂ ਉਹ ਪੋਸਟ ਨੀ ਵੇਖੀ, ਪਰ ਜਿਨ੍ਹਾਂ ਨੂੰ ਚੁਭੀ ਉਹਨਾਂ ਚੋਂ ਇੱਕ ਜਣੇ ਨੇ ਉੱਠ ਕੇ ਉਹਨੂੰ ਫੋਨ ਦੇ ਉੱਤੇ ਬਹੁਤ ਪੁੱਟਾ ਸਿੱਧਾ ਆਖਿਆ, ਤੈਨੂੰ ਵੇਖ ਲੂ ਨਾਲੇ ਵੀ ਆਖਿਆ ਤੂੰ ਪਾਕਿਸਤਾਨੀ ਹੈਗਾ, ਤੈਨੂੰ ਪਾਕਿਸਤਾਨੀ ਨੂੰ ਅਸੀਂ ਬੰਦਾ ਨੀ ਸਮਝਦੇ। ਜੋ ਮਾੜਾ ਚੰਗਾ ਉਹਨੇ ਆਖਣਾ ਸੀ ਆਖਤਾ ਹੋਊਗਾ। ਇਹਨੇ ਰਿਕਾਰਡਿੰਗ ਲਈ ਤੇ ਜਾ ਕੇ ਪੁਲਿਸ ਕੋਲ ਕੇਸ ਦਰਜ ਕਰਾ ਦਿੱਤਾ ਕਿ ਫਲਾਣਾ ਬੰਦਾ ਸਾਨੂੰ ਪਾਕਿਸਤਾਨੀ ਚਾਹੀਦਾ। ਪੁਲਿਸ ਨੇ ਪੜਤਾਲ ਕੀਤੀ, ਉਸ ਨੰਬਰ ਤੋਂ ਪਤਾ ਲੱਗ ਗਿਆ ਫਲਾਣੇ ਬੰਦੇ ਦਾ, ਉਹਨੂੰ ਜਾ ਕੇ ਗ੍ਰਿਫ਼ਤਾਰ ਕੀਤਾ, ਮੈਜਿਸਟ੍ਰੇਟ ਦੇ ਪੇਸ਼ ਕੀਤਾ। ਮੈਜਿਸਟ੍ਰੇਟ ਨੇ ਆਖਿਆ ਜੀ ਪੁਲਿਸ ਰਿਮਾਂਡ ਦੀ ਤੇ ਲੋੜ ਨੀ, ਉਸ ਬੰਦੇ ਨੂੰ ਜੇਲ੍ਹ ਭੇਜਤਾ। ਇੱਧਰ ਰੌਲਾ ਪੈ ਗਿਆ, ਉੱਥੇ ਤੁਹਾਨੂੰ ਪਤਾ ਕਿ ਜਾਟ ਰਿਜ਼ਰਵੇਸ਼ਨ ਦੀ ਕਈ ਵਾਰੀ ਮੰਗ ਉੱਠੀ ਹੈ, ਬੜੀ ਵਾਰ ਰੌਲਾ ਪਿਆ। ਜਾਟ ਭਾਈਚਾਰੇ ਦੇ ਇੱਕ ਲੀਡਰ ਨੇ ਆਖਿਆ ਪਾਕਿਸਤਾਨੀ ਨੂੰ ਪਾਕਿਸਤਾਨੀ ਨੇ ਆਖਾਂਗੇ ਤੇ ਹੋਰ ਕੀ ਆਖਾਂਗੇ। ਉਹ ਕਹਿੰਦਾ ਜਿੰਨੇ ਪਾਕਿਸਤਾਨ ਤੋਂ ਆਏ ਆ ਤੇ ਸਾਰੇ ਪਾਕਿਸਤਾਨੀ ਨੇ। ਉਹਨੇ ਇਹ ਤੋਂ ਪਹਿਲਾਂ ਉੱਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਾਰੇ ਵੀ ਆਖਿਆ ਸੀ ਕਿ ਉਹ ਪਾਕਿਸਤਾਨੀ ਹੈ। ਪਾਕਿਸਤਾਨੀ ਇਸ ਕਰਕੇ ਕਿ ਮਨੋਹਰ ਲਾਲ ਖੱਟਰ ਦੇ ਮਾਂ ਬਾਪ ਪਾਕਿਸਤਾਨੀ। ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਵਾ ਝੰਗ, ਪੰਜਾਬ ਦਾ ਜ਼ਿਲ੍ਹਾ, ਉੱਥੋਂ ਝੰਗ ਦੇ ਇਲਾਕੇ ਤੋਂ ਆਏ ਸੀ ਤੇ ਉੱਥੋਂ ਆਏ ਹੋਣ ਕਰਕੇ ਉਹਨਾਂ ਨੂੰ ਛੇੜਨ ਵਾਸਤੇ ਇਹ ਜਿਹੜੇ ਇੱਥੋਂ ਵਾਲੇ ਜਾਟ ਨੇ ਉਹਨਾਂ ਚੋਂ ਕੁੱਝ ਲੋਕ, ਸਾਰੇ ਜਾਟ ਮਾੜੇ ਨਹੀਂ, ਕੁੱਝ ਲੋਕ ਉਹਨਾਂ ਨੂੰ ਪਾਕਿਸਤਾਨੀ ਕਹਿੰਦੇ ਸੀ ਤੇ ਇਹ ਜਿਹੜਾ ਜਾਟ ਲੀਡਰ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਕਹਿ ਦਿੱਤਾ ਸੀ ਪਾਕਿਸਤਾਨੀ। ਤੇ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਉਹ ਪਾਕਿਸਤਾਨੀ ਕਿੱਦਾਂ, ਕਹਿੰਦਾ ਅੱਜ ਕੱਲ੍ਹ ਯੂਪੀ ਬਿਹਾਰ ਤੋਂ ਝਾਰਖੰਡ ਤੋਂ ਮੱਧ ਪ੍ਰਦੇਸ਼ ਤੋਂ ਮਜ਼ਦੂਰ ਆਉਂਦੇ ਆ, ਉਹ ਇੱਥੇ ਆ ਕੇ ਜ਼ਮੀਨ ਲੈ ਕੇ ਵੱਸ ਜਾਂਦੇ ਆ, ਉਹਨਾਂ ਦੇ ਬੱਚੇ ਹਰਿਆਣਵੀ ਥੋੜਾ ਹੋ ਗਏ, ਜੋ ਬਿਹਾਰ ਤੋਂ ਆਏ ਬਿਹਾਰੀ ਤੇ ਜੇ ਝਾਰਖੰਡ ਤੋਂ ਆਏ ਤੇ ਝਾਰਖੰਡੀ ਹੈ। ਇਸੇ ਤਰ੍ਹਾਂ ਇਹ ਪਾਕਿਸਤਾਨ ਤੋਂ ਆਏ ਪਾਕਿਸਤਾਨੀ ਹੈ। ਉਹਨੂੰ ਇਸ ਗੱਲ ਦੀ ਅਕਲ ਨਹੀਂ ਕਿ ਬਿਹਾਰ ਪਹਿਲਾਂ ਬਣਿਆ ਤੇ ਬਿਹਾਰ ਚ ਉੱਠ ਕੇ ਆਉਂਦੇ, ਝਾਰਖੰਡ ਪਹਿਲਾਂ ਬਣਿਆ ਤੇ ਝਾਰਖੰਡ ਚ ਉੱਠ ਕੇ ਆਉਂਦੇ। ਇਹ ਜਿਹੜੇ ਜਿਹਨਾਂ ਨੂੰ ਪਾਕਿਸਤਾਨੀ ਕਹਿੰਦੇ ਆ, ਇਹ ਤਾਂ ਉੱਥੋਂ ਪਾਕਿਸਤਾਨ ਦੇ ਵਿੱਚੋਂ ਨਹੀਂ ਆਏ, ਪਾਕਿਸਤਾਨ ਬਣਨ ਵੇਲੇ ਉੱਠ ਕੇ ਆ ਗਏ ਸੀ ਕਿ ਅਸੀਂ ਪਾਕਿਸਤਾਨ ਚ ਰਹਿਣਾ ਹੀ ਨਹੀਂ, ਇਹਨਾਂ ਨੂੰ ਪਾਕਿਸਤਾਨੀ ਨਹੀਂ ਕਿਹਾ ਜਾ ਸਕਦਾ। ਦੂਜਾ ਇਹ ਹੈ ਕਿ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਪਾਕਿਸਤਾਨ ਦਾ ਜੰਮਿਆ ਪੜਿਆ ਨਹੀਂ, ਪਾਕਿਸਤਾਨ ਬਣਨ ਤੋਂ ਬਾਅਦ ਤਿੰਨ ਜਾਂ ਚਾਰ ਸਾਲ ਬਾਅਦ ਇੱਥੇ ਆ ਕੇ ਭਾਰਤ ਵਿੱਚ ਜਨਮ ਲਿਆ ਸੀ ਉਹਨੇ, ਤੇ ਉਹ ਪਾਕਿਸਤਾਨੀ ਕਿੱਦਾਂ ਹੋ ਗਿਆ। ਜੇ ਇੱਦਾਂ ਪਾਕਿਸਤਾਨੀ ਗਿਣਨੇ ਹੋਣ ਤੇ ਪਹਿਲਾ ਪ੍ਰਧਾਨ ਮੰਤਰੀ ਪੰਜਾਬੀ ਜਿਹੜਾ ਇੰਦਰ ਕੁਮਾਰ ਗੁਜਰਾਲ, ਉਹ ਵੀ ਪਾਕਿਸਤਾਨੀ ਇਲਾਕੇ ਚ ਪੈਦਾ ਹੋਇਆ ਕਹਿੰਦੇ ਸੀ। ਜਿਹੜਾ ਇਹ ਡਾਕਟਰ ਮਨਮੋਹਨ ਸਿੰਘ ਸੀ ਇਹਦੇ ਬਾਰੇ ਵੀ ਕਹੀ ਜਾਂਦੇ ਸੀ, ਹੁਣ ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ ਕਿ ਇਹ ਉੱਥੇ ਜਿਹੜਾ ਹੈਗਾ ਸੀ ਪਾਕਿਸਤਾਨ ਦੇ ਵਿੱਚ ਪਿੰਡ ਗਾਹ ਉੱਥੋਂ ਉੱਠ ਕੇ ਆਇਆ ਸੀ, ਇਹਨਾਂ ਦਾ ਪਰਿਵਾਰ, ਇਹਦਾ ਜਨਮ ਉੱਥੋਂ ਦਾ ਸੀ। ਤੇ ਫਿਰ ਇਹੋ ਜਿਹੀ ਹਾਲਤ ਵਿੱਚ ਏਦਾਂ ਇਹੋ ਜਿਹੇ ਮਿਹਣੇ ਅੱਜ ਕੱਲ੍ਹ ਮਾਰਨੇ, ਅਸੀਂ ਕਈ ਵਾਰੀ ਜਦੋਂ ਗੱਲ ਕਰਦੇ ਹਾਂ ਉਦੋਂ ਫਿਰ ਲੋਕੀ ਕਈ ਵਾਰੀ ਹੱਦਾਂ ਟੱਪ ਜਾਂਦੇ ਆ ਤੇ ਉਸ ਬੰਦਿਆਂ ਤੇ ਹੱਦ ਟੱਪੀ ਜਿਹੜਾ ਉਹਦੇ ਮਗਰ ਉੱਥੋਂ ਜਾਟ ਐਜੂਕੇਸ਼ਨ ਵਾਲਾ ਲੀਡਰ ਬੋਲਿਆ ਤੇ ਉਹਨੇ ਆਖਿਆ ਪਾਕਿਸਤਾਨੀ ਨੂੰ ਪਾਕਿਸਤਾਨੀ ਕਵਾਂਗੇ, ਏਦਾਂ ਦੀਆਂ ਗੱਲਾਂ ਕਰਨੀਆਂ ਸੋਭਦੀਆਂ ਨਹੀਂ। ਜਦੋਂ ਇਹ ਲੋਕ ਉੱਥੋਂ ਆ ਕੇ ਬੈਠੇ ਸੀ ਉਦੋਂ ਅਜੇ ਹਰਿਆਣਾ ਨਹੀਂ ਸੀ ਬਣਿਆ, ਹਰਿਆਣਾ ਉਹ ਤੋਂ 19 ਸਾਲ ਬਾਅਦ ਬਣਦਾ। ਉਦੋਂ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਮਾਝਾ, ਮਾਲਵਾ, ਦੁਆਬਾ ਹੈ, ਇਸੇ ਤਰ੍ਹਾਂ ਹੀ ਇੱਕ ਇਲਾਕਾ ਹੁੰਦਾ ਸੀ ਹਰਿਆਣਾ,

0: ਉਹ ਹਰਿਆਣੇ ਦੇ ਵਿੱਚ ਜਿੰਨੇ ਜ਼ਿਲ੍ਹੇ ਸੀ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੁੜ ਕੇ ਹਰਿਆਣਾ ਸਟੇਟ ਬਣਾ ਦਿੱਤੀ। ਛੱਤੀਸਗੜ੍ਹ ਵੀ ਤੇ ਏਦਾਂ ਬਣਿਆ। ਮੈਂ 1980 ਚ ਗਿਆ ਸੀ, ਉਦੋਂ ਉਹਨੂੰ ਜਿੱਦਾਂ ਮਾਲਵਾ ਕਹਿੰਦੇ ਉਸੇ ਤਰ੍ਹਾਂ ਹੀ ਛੱਤੀਸਗੜ੍ਹ ਕਹਿੰਦੇ ਸੀ। ਬਾਅਦ ਚੋਂ ਛੱਤੀਸਗੜ੍ਹ ਨੂੰ ਛੱਤੀਸਗੜ੍ਹ ਸਟੇਟ ਬਣਾ ਦਿੱਤਾ ਸੀ। ਇਹ ਹੁਣ ਜਿਹੜਾ ਇਹਨਾਂ ਨੇ ਗੱਲ ਕੀਤੀ ਇਹਦੇ ਨਾਲ ਉੱਥੇ ਹਾਲਾਤ ਵਿਗੜ ਸਕਦੇ ਆ। ਉੱਥੋਂ ਦੀ ਸਰਕਾਰ ਨੇ ਹਾਲ ਦੀ ਘੜੀ ਤੋਂ ਦਖਲ ਦੇ ਕੇ ਤੇ ਕੇਸ ਦਰਜ ਕਰਤਾ, ਪਰ ਜੇ ਮੁੱਦਾ ਮੁੜ ਮੁੜ ਚੁੱਕਿਆ ਜਾਵੇ ਤੇ ਗੱਲਬਾਤ ਸਭ
1: ਜੀ। ਪਨੂ ਸਾਹਿਬ, ਲੁਧਿਆਣਾ ਜ਼ਿਲ੍ਹਾ ਜਿਹੜਾ ਹੈ, ਲੁਧਿਆਣਾ ਸ਼ਹਿਰ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਪਿਛਲੇ ਕੁਛ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੁਛ ਛੋਟੀਆਂ ਬੱਚੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਨੇ ਅਤੇ ਅਖਬਾਰਾਂ 'ਚ ਵੀ ਛਪ ਰਹੀਆਂ ਨੇ ਕਿ ਉਹ ਗਾਇਬ ਨੇ। ਕੋਈ ਅਖਬਾਰ ਕਹਿੰਦੀ ਕਿ 15 ਲੜਕੀਆਂ ਇੱਕ ਮਹੀਨੇ 'ਚ ਗਾਇਬ ਹੋ ਗਈਆਂ, ਕੋਈ ਕਹਿੰਦੇ ਕਿ 9 ਗਾਇਬ ਹੋ ਗਈਆਂ। ਬੜੀ ਤੇਜ਼ੀ ਦੇ ਨਾਲ ਇਹ ਮੁੱਦਾ ਜਿਹੜਾ ਗਰਮਾ ਗਿਆ। ਮਹਿਲਾ ਕਮਿਸ਼ਨ ਨੇ ਰਿਪੋਰਟ ਵੀ ਮੰਗੀ ਹੈ, ਪੂਰਾ ਮਾਮਲਾ ਕੀ ਹੈ ਜੀ?
0: ਇਹ ਲੜਕੀਆਂ ਦੀ ਗਿਣਤੀ 13-14 ਜਾਂ 15 ਜੇ ਵੱਧ ਹੋਈਆਂ ਤੇ 15 ਜੇ ਘੱਟ ਹੋਈਆਂ ਤੇ 13 ਇੱਕ ਮਹੀਨੇ ਚ ਗਾਇਬ ਹੋਈਆਂ ਨੇ। ਇਹਨਾਂ ਦੇ ਬਾਰੇ ਮਹਿਲਾ ਕਮਿਸ਼ਨ ਨੇ ਲੁਧਿਆਣੇ ਦੀ ਪੁਲਿਸ ਤੋਂ ਰਿਪੋਰਟ ਮੰਗੀ ਹੈ ਕਿ ਇੰਨੀਆਂ ਕੁੜੀਆਂ ਗਾਇਬ ਹੋ ਰਹੀਆਂ, ਤੁਸੀਂ ਪੜਤਾਲ ਕਿਉਂ ਨੀ ਕਰਾਉਂਦੇ? ਕੋਈ ਕੁੜੀ ਘਰੋਂ ਕਾਲਜ ਗਈ ਤੇ ਮੁੜ ਕੇ ਨੀ ਆਈ, ਪੁਲਿਸ ਵਾਲੇ ਕਹਿੰਦੇ ਸੀ ਕਿਸੇ ਨਾਲ ਚਲੀ ਗਈ ਹੋਊ। ਕੋਈ ਕੁੜੀ ਘਰੋਂ ਨੌਕਰੀ ਕਰਨ ਗਈ ਵਾਪਸ ਨੀ ਆਈ, ਕੋਈ ਕੁੜੀ ਘਰੋਂ ਸਮਾਨ ਲੈਣ ਗਈ ਬਾਜ਼ਾਰ ਵਾਪਸ ਨੀ ਆਈ। ਜਿਹੜੀਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਉਹਨਾਂ ਸਾਰਿਆਂ ਨੂੰ ਵੇਖਿਆ ਜਾਵੇ ਤੇ ਸਾਨੂੰ ਪੁਰਾਣੇ ਕਈ ਕੇਸ ਵੀ ਯਾਦ ਆਉਂਦੇ ਆ ਜਿੱਥੇ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਗਏ ਤੇ ਉਹਨਾਂ ਨੇ ਆਖਿਆ ਕਿ ਕੁੜੀ ਕਿਸੇ ਨਾਲ ਭੱਜ ਗਈ ਉਹ ਮੁੰਡੇ ਨਾਲ, ਬਾਅਦ ਵਿੱਚ ਪਤਾ ਲੱਗਾ ਕਿ ਭੱਜ ਨੀ ਗਈ ਤੇ ਉਹਨੂੰ ਅਗਵਾ ਕੀਤਾ ਸੀ ਤੇ ਪੁਲਿਸ ਵਾਲਿਆਂ ਨੂੰ ਪਤਾ ਸੀ ਤੇ ਉਹ ਗੱਲ ਟਾਲਦੇ ਰਹੇ ਸੀ। ਇਹੋ ਜਿਹਾ ਇੱਕ ਕੇਸ ਇੱਕ ਵਾਰੀ ਸੰਗਰੂਰ ਜ਼ਿਲ੍ਹੇ ਚ ਮਹਿਲ ਕਲਾਂ ਚ ਵੀ ਹੋਇਆ ਸੀ, ਬਹੁਤ ਰੌਲਾ ਪਿਆ ਸੀ, ਸਾਰੇ ਪੰਜਾਬ ਚ ਰੌਲਾ ਪੈ ਗਿਆ ਸੀ। ਹੁਣ ਇਹ ਜਿਹੜਾ ਮਾਮਲਾ ਇਸ ਵੇਲੇ ਆ ਇਹਦੇ ਵਿੱਚ ਵੀ ਲਗਾਤਾਰ ਲੜਕੀਆਂ ਉੱਥੋਂ ਗਾਇਬ ਹੋ ਰਹੀਆਂ ਨੇ, ਪੁਲਿਸ ਕੋਲ ਬਹੁਤੀ ਖਾਸ ਕਾਰਵਾਈ ਨਹੀਂ ਕਰ ਰਹੀ। ਸਵਾਲ ਇਹ ਹੈ ਕਿ ਜਿਹੜੀਆਂ ਇਸ ਤਰ੍ਹਾਂ ਲੜਕੀਆਂ ਗਾਇਬ ਹੁੰਦੀਆਂ ਜਾਂਦੀਆਂ ਕਿੱਥੇ? ਆਮ ਪ੍ਰਭਾਵ ਹੈ ਕਿ ਇਹ ਲੜਕੀਆਂ ਜਿਹੜੇ ਗਲਤ ਕੰਮਾਂ ਵਾਲੇ ਲੋਕ ਆ ਉਹ ਇਹਨਾਂ ਨੂੰ ਅਗਵਾ ਕਰਕੇ ਲੈ ਜਾਂਦੇ ਆ, ਫਿਰ ਹਰ ਮਹੀਨੇ 5-7 ਥਾਵਾਂ ਤੇ ਛਾਪੇ ਮਾਰ ਕੇ ਉੱਥੋਂ ਕੁੜੀਆਂ ਫੜੀਆਂ ਜਾਂਦੀਆਂ। ਇੱਕ ਇੱਕ ਕਮਰੇ ਚ 20-30 ਕੁੜੀਆਂ ਇਹ ਬੋਰੀਆਂ ਜਿੱਦਾਂ ਰੱਖੀਆਂ ਹੁੰਦੀਆਂ ਉਦਾਂ ਇਹਨਾਂ ਨੂੰ ਰਾਤ ਨੂੰ ਸੌਣ ਨੂੰ ਥਾਂ ਮਿਲਦੀ ਆ, ਉੱਥੇ ਥੋੜੀ ਬਹੁਤ ਮਾੜੀ ਮੋਟੀ ਰੋਟੀ ਦੇ ਛੱਡਦੇ ਆ, ਉਹਨਾਂ ਤੋਂ ਗੰਦਾ ਧੰਦਾ ਕਰਾਇਆ ਜਾਂਦਾ। ਜਦੋਂ ਫੜੇ ਜਾਂਦੇ ਨੇ ਜਿਹੜੇ ਵੱਡੇ ਵਪਾਰੀ ਇਹ ਗੰਦਾ ਕੰਮ ਕਰਦੇ ਆ ਉਹਨਾਂ ਕੋਲ ਪੈਸਾ ਬਹੁਤ ਹੁੰਦਾ ਤੇ ਬਹੁਤੀ ਵਾਰੀ ਲੋਕਲ ਪੁਲਿਸ ਨਾਲ ਵੀ ਲਿੰਕ ਹੁੰਦੇ ਆ ਤੇ ਉਹ ਆਪਣਾ ਕੋਈ ਨਾ ਕੋਈ ਬਚਣ ਦਾ ਰਾਹ ਕੱਢ ਲੈਂਦੇ ਆ। ਇਸ ਵਾਰੀ ਪੰਜਾਬ ਦੇ ਮਹਿਲਾ ਕਮਿਸ਼ਨ ਦੇ ਮੁਖੀ ਮੈਡਮ ਰਾਜਲਾਲੀ ਗਿੱਲ ਨੇ ਲੁਧਿਆਣੇ ਦੀ ਪੁਲਿਸ ਨੂੰ ਆਖਿਆ ਕਿ ਤੁਸੀਂ ਇਹਨਾਂ ਕੁੜੀਆਂ ਦੇ ਮਾਮਲੇ ਚ ਕੋਈ ਪੜਤਾਲ ਕੀਤੀ, ਕਿਸੇ ਥਾਂ ਤੇ ਸੀਸੀਟੀਵੀ ਫੁਟੇਜ ਵੇਖੀ? ਹੁਣ ਇਹ ਏਦਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਨੇ ਜਿੱਥੇ ਕਿਸੇ ਦਾ ਬੱਚਾ ਗੁੰਮ ਹੋਇਆ ਤੇ ਉਹਨਾਂ ਨੇ ਸੀਸੀਟੀਵੀ ਤੋਂ ਹੌਲੀ ਹੌਲੀ ਫੋੜ ਲਿਆ, ਲੱਭ ਲਿਆ ਤੇ ਫਿਰ ਪੁਲਿਸ ਨੂੰ ਜਾ ਕੇ ਆਖਿਆ ਜੀ ਹਰਿਦੁਆਰ ਚ ਬੱਚਾ ਆਓ ਜਾ ਕੇ ਬਰਾਮਦ ਕਰਕੇ ਲਿਆਈਏ, ਜਾਂ ਕਿਸੇ ਦਾ ਮੋਟਰਸਾਈਕਲ ਕਿਸੇ ਦਾ ਕੋਈ ਹੋਰ ਸਮਾਨ ਗਾਇਬ ਹੋਇਆ, ਪੁਲਿਸ ਨੂੰ ਦੱਸਣਗੇ ਉਹਨਾਂ ਰਿਪੋਰਟ ਦਰਜ ਨਹੀਂ ਕੀਤੀ। ਲੋਕਾਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾ ਕੇ ਲੱਭ ਲਿਆ, ਬੰਦਾ ਵੀ ਫੜ ਲਿਆ, ਪੁਲਿਸ ਨੂੰ ਫੜਾ ਦਿੱਤਾ। ਫਿਰ ਪੁਲਿਸ ਲਿਖੀ ਜਾਂਦੀ ਹੈ ਇਹ ਤਾਂ ਜੀ ਫਲਾਣੇ ਨਾਕੇ ਤੇ ਅਸੀਂ ਖੜੇ ਸਾਂ, ਉੱਥੇ ਅਸੀਂ ਰੋਕਿਆ, ਇਹਦੇ ਕੋਲ ਕਾਗਜ਼ ਪੂਰੇ ਨਹੀਂ ਸੀ, ਬਾਅਦ ਚ ਪਤਾ ਲੱਗਾ ਚੋਰੀ ਕਰਕੇ ਲਿਆ। ਪੁਲਿਸ ਦੀਆਂ ਕਹਾਣੀਆਂ ਹੁਣ ਮੰਨਣ ਯੋਗ ਨੇ। ਇਸ ਮਾਮਲੇ ਦੇ ਵਿੱਚ ਵੀ ਜੋ ਕੁਝ ਕਾਰਵਾਈ ਮਹਿਲਾ ਕਿਸਮ ਕਮਿਸ਼ਨ ਨੇ ਕੀਤੀ ਆ ਉਹ ਜ਼ਿਆਦਾ ਠੀਕ ਆ, ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ
1: ਜੀ। ਪਨੂ ਸਾਹਿਬ, ਗੱਲ ਕਰਦੇ ਆ ਮਮਤਾ ਬੈਨਰਜੀ ਦੀ। ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਤੇ ਇਦਾਂ ਜਿੱਦਾਂ ਹਨੇਰੀ ਰਾਤ ਆ ਗਈ ਹੈ ਤੇ ਪਰਛਾਵਿਆਂ ਵਾਂਗੂ ਜਿਹੜੇ ਲੀਡਰਸ ਨੇ ਉਹ ਲੱਗ ਰਹੇ ਨੇ ਕਿ ਮਮਤਾ ਬੈਨਰਜੀ ਤੋਂ ਦੂਰ ਹੁੰਦੇ ਜਾ ਰਹੇ ਨੇ। 80 MLA ਜਿੱਤੇ ਸੀ ਤੇ ਕਹਿੰਦੇ ਮੀਟਿੰਗ ਸੱਦੀ ਤੇ 8 ਹੀ ਆਏ। ਇਹ ਪਾਰਟੀ ਦਾ ਕੀ ਕੁਛ ਬਣ ਰਿਹਾ ਜੀ ਆਉਣ ਵਾਲੇ ਦਿਨਾਂ 'ਚ, ਕੀ ਕੁਛ ਬਣ ਸਕਦਾ?
0: ਪਾਰਟੀ ਤਾਂ ਹੁਣ ਸਮਝਣਾ ਚਾਹੀਦਾ ਕਿ ਇਹਦਾ ਭੋਗ ਪੈ ਗਿਆ। ਉੱਥੋਂ ਦੀ ਰਵਾਇਤ ਵੀ ਹੈ ਜਿਹੜੀ ਪਾਰਟੀ ਆਉਂਦੀ ਉਹ ਪਿਛਲਿਆਂ ਦਾ ਭੋਗ ਪਾ ਦਿੰਦੀ ਹੈ। ਜਦੋਂ ਕਾਮਰੇਡਾਂ ਦਾ ਰਾਜ ਆਇਆ ਇਹਨਾਂ ਨੇ ਕਾਂਗਰਸੀਆਂ ਨੂੰ ਇਹੋ ਜਿਹਾ ਕੁੱਟਿਆ ਤੇ ਲੋਕੀ ਕਾਂਗਰਸ ਦਾ ਨਾਂ ਲੈਣੋਂ ਹਟ ਗਏ ਸੀ। ਇਹਨਾਂ ਨੇ ਗਿਣਵੇਂ ਚੁਣਵੇਂ ਥੋੜੇ ਜਿਹੇ ਲੋਕ ਜਿੱਤਦੇ ਹੁੰਦੇ ਸੀ ਤੇ ਉਹਨਾਂ ਨੂੰ ਲੈ ਕੇ ਪਾਰਟੀ ਮਾੜੀ ਮੋਟੀ ਚੱਲੀ ਜਾਂਦੀ ਸੀ, ਇਸ ਕਰਕੇ ਕਿ ਕੇਂਦਰ ਚ ਕਾਂਗਰਸ ਦਾ ਰਾਜ। ਕਾਮਰੇਡ 30 ਸਾਲ ਰਾਜ ਕਰਦੇ

0: ਜਦੋਂ ਮਮਤਾ ਬੈਨਰਜੀ ਆਈ ਤੇ ਪਹਿਲੀ ਵਾਰੀ ਮੋਖਾ ਪੋਜੀਸ਼ਨ, ਦੂਜੀ ਵਾਰੀ ਜੇ ਥੋੜੇ ਜਿਹੇ ਰਹਿ ਗਏ ਤੇ ਤੀਜੀ ਵਾਰੀ 294 ਦੀ ਅਸੈਂਬਲੀ ਚ ਇਹਨਾਂ ਦਾ ਇੱਕ ਵੀ ਨਹੀਂ ਸੀ। ਇਸ ਵਾਰੀ ਸ਼ਾਇਦ ਇੱਕ ਜਾਂ ਦੋ ਜਣੇ ਜਿੱਤੇ ਆ। ਐਡੀ ਵੱਡੀ ਅਸੈਂਬਲੀ ਜਿੱਥੇ ਇਹਨਾਂ 30 ਸਾਲ ਰਾਜ ਕੀਤਾ ਹੋਵੇ, ਪਾਰਟੀ ਦਾ ਤੇ ਇੱਕ ਤਰ੍ਹਾਂ ਭੋਗ ਪਿਆ ਵਾ, ਉੱਥੇ ਬਾਕੀ ਕੀ ਬਚਿਆ। ਇਸੇ ਤਰ੍ਹਾਂ ਹੀ ਜਿਹੜੀ ਤ੍ਰਿਣਮੂਲ ਕਾਂਗਰਸ ਆਈ, ਮਮਤਾ ਬੈਨਰਜੀ ਨੇ ਵੀ ਆ ਕੇ ਕਾਮਰੇਡਾਂ ਨੂੰ ਬਹੁਤ ਕੁੱਟਿਆ ਸੀ, ਕਿਉਂਕਿ ਉਹਨਾਂ ਦੇ ਰਾਜ ਵਿੱਚ ਇਹਨੇ ਵੀ ਕੁੱਟ ਖਾਧੀ ਸੀ। ਸੜਕਾਂ ਦੇ ਉੱਤੇ ਵੀ ਕਈ ਵਾਰੀ ਜਾ ਕੇ ਧਰਨੇ ਲਾ ਕੇ ਬੈਠਦੀ ਰਹੀ ਸੀ। ਜਦੋਂ ਇਹ ਆਈ ਤੇ ਇਹਨੇ ਕਾਮਰੇਡਾਂ ਨੂੰ ਬਹੁਤ ਕੁੱਟਿਆ, ਹੌਲੀ ਹੌਲੀ ਕਮਿਊਨਿਸਟਾਂ ਨੂੰ ਬਿਲਕੁਲ ਖਤਮ ਕਰਨ ਤੱਕ ਪਹੁੰਚ ਗਈ ਤੇ ਫਿਰ 3 ਵਾਰੀਆਂ ਨੇ ਰਾਜ ਕੀਤਾ। ਅੱਜ ਜਦੋਂ 4ਵੀਂ ਵਾਰੀ ਆਉਣੀ ਸੀ, ਉਸ ਤੋਂ ਪਹਿਲਾਂ ਇਹਨੇ ਅਪੀਲਾਂ ਕਰਨੀਆਂ ਸ਼ੁਰੂ ਕਰਤੀਆਂ ਕਾਮਰੇਡਾਂ ਨੂੰ ਵੀ ਤੇ ਕਾਂਗਰਸ ਨੂੰ ਵੀ, ਤੁਸੀਂ ਮੇਰਾ ਸਾਥ ਦਿਓ, ਆਪਾਂ ਰੱਖ ਦਿੱਤੇ ਭਾਜਪਾ ਨੂੰ ਰੋਕੀ। ਉਹਨਾਂ ਚੋਂ ਕੋਈ ਧਿਰ ਵੀ ਇਹਦੇ ਨਾਲ ਖਲੋਣ ਨੂੰ ਤਿਆਰ ਨਹੀਂ ਸੀ। ਉਹ ਸਾਰੇ ਕਹਿੰਦੇ ਸੀ ਬੀਬੀ ਜੋ ਤੂੰ ਬੀਜਿਆ ਉਹ ਹੁਣ ਵੱਢ, ਆਪਣੀ ਫਸਲ ਆਪੇ ਕੱਟ ਤੇ ਵਰਤ, ਅਸੀਂ ਤੇਰੇ ਨਾਲ ਨਹੀਂ ਖਲੋ ਸਕਦੇ, ਤੂੰ ਜਿਹੜੀ ਕੁੱਟ ਖਾਣੀ ਆਪੇ ਖਾ। ਬੀਬੀ ਫਿਰ ਵੀ ਇੰਨੀ ਚੜ੍ਹਤ ਵਿੱਚ ਸੀ ਕਿ ਇਹਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ, ਲਗਾਤਾਰ ਲੜਦੀ ਰਹੀ, ਅਖੀਰ ਤੱਕ ਇਹਨੇ ਲੜਾਈ ਲੜੀ ਆ। ਇਹ ਠੀਕ ਆ ਬੀਜੇਪੀ ਦੇ ਅੱਗੇ ਅੜਦੀ ਰਹੀ, ਪਰ ਹਰ ਕਿਸਮ ਦਾ ਮਾੜਾ ਚੰਗਾ ਅਨਸਰ ਇਹਨੇ ਆਪਣੇ ਨਾਲ ਜੋੜ ਲਿਆ। ਕੱਲਾ ਇਹਨੇ ਨੀ, ਪਹਿਲਾਂ ਜਦੋਂ ਕਾਮਰੇਡਾਂ ਦੀ ਸਰਕਾਰ ਸੀ, ਇੱਕ ਮੌਕਾ ਇਹੋ ਜਿਹਾ ਆਇਆ ਸੀ ਜਦੋਂ ਕਲਕੱਤੇ ਦੇ ਵਿੱਚ ਰਾਜਧਾਨੀ ਚ ਓਨੇ ਹੀ ਬੰਦੇ ਇਹਨਾਂ ਦੇ ਜਿੱਤੇ ਤੇ ਓਨੇ ਹੀ ਕਾਂਗਰਸ ਦੇ, ਤੇ ਇੱਕ ਬੰਦਾ ਜਿੱਤ ਗਿਆ ਜਿਹੜਾ ਗੈਂਗਸਟਰ ਸੀ। ਤੇ ਇਹਨਾਂ ਕਾਮਰੇਡਾਂ ਨੇ ਕਾਂਗਰਸ ਨੂੰ ਰੋਕਣ ਵਾਸਤੇ ਉਹ ਗੈਂਗਸਟਰ ਨੂੰ ਆਖਿਆ ਚੱਲ ਤੈਨੂੰ ਮੇਅਰ ਬਣਾਉਣੇ ਆ, ਉਹਦੇ ਨਾਲ ਵੀ ਸਮਝੌਤਾ ਕਰ ਲਿਆ ਸੀ। ਇਹੋ ਕੁਝ ਮਮਤਾ ਬੈਨਰਜੀ ਕਰਦੀ ਰਹੀ ਹੈ। ਹੁਣ ਜਦੋਂ ਭਾਜਪਾ ਜਿੱਤ ਗਈ ਹੈ ਤੇ ਉਹਦੇ ਜਿੱਤਦੇ ਸਾਰ ਇਹਨਾਂ ਦੇ ਲੀਡਰ ਪੁਰਾਣੇ ਜਿਹਦੇ ਨੂੰ ਜਾਂਦੇ ਆ, ਜੇ ਸਟੇਸ਼ਨ ਤੇ ਜਾਣ ਤਾਂ ਵੀ ਇਹਨਾਂ ਦੀ ਹੂਟਿੰਗ ਹੁੰਦੀ ਆ, ਜਹਾਜ਼ ਤੇ ਚੜ੍ਹਨ ਤੇ ਉੱਥੇ ਵੀ ਪੈਸੰਜਰ ਉਹਨਾਂ ਨੂੰ ਹੂਟਿੰਗ ਕਰਦੇ ਆ, ਜੇ ਕਿਸੇ ਬਾਜ਼ਾਰ ਵਿੱਚ ਜਾਣ ਤੇ 4 ਜਣੇ ਫੜ ਕੇ ਉਹਨੂੰ ਧੱਕੇ ਮਾਰ ਦਿੰਦੇ ਆ। ਇਹਦੇ ਭਤੀਜੇ ਨੂੰ ਕੁੱਟਮਾਰ ਹੋਈ, ਇਹਦੇ ਜੇਲ ਪਿਆ। ਪਾਰਟੀ ਸਾਰੀ ਇਸ ਵੇਲੇ ਇੰਨੀ ਘਬਰਾਹਟ ਵਿੱਚ ਹੈ ਕਿ ਲੋਕੀ ਇੱਕ ਕਰਕੇ ਛੱਡੀ ਜਾਂਦੇ ਆ। ਇਹਦੇ 80 MLA ਜਿੱਤੇ ਸੀ, ਉਹਨਾਂ ਚੋਂ 58 ਨੇ ਜਾ ਕੇ ਸਪੀਕਰ ਨੂੰ ਲਿਖ ਕੇ ਦੇਤਾ ਕਿ ਅਸੀਂ ਮਮਤਾ ਬੈਨਰਜੀ ਨੂੰ ਕੱਢਤਾ, ਅਸੀਂ ਜਿਹੜੇ ਤ੍ਰਿਣਮੂਲ ਕਾਂਗਰਸ ਅਸੀਂ ਹਾਂ, ਸਾਨੂੰ ਮੌਕਾ ਦਿਓ। 2 ਜਣੇ ਬਾਅਦ ਚ ਹੋਰ ਆ ਗਏ, ਉਹ 58 ਤੋਂ 60 ਹੋ ਗਏ, ਮਮਤਾ ਦੇ ਕੋਲ ਰਹਿ ਗਏ ਬਾਕੀ 20। ਕੱਲ ਉਹਨੇ ਆਪਣੇ 20 ਬੰਦਿਆਂ ਦੀ ਮੀਟਿੰਗ ਸੱਦੀ ਤੇ 20ਆਂ ਦੇ ਵਿੱਚੋਂ ਵੀ ਸਿਰਫ 8 ਆਏ, ਬਾਕੀ ਉੱਥੇ ਕੋਈ ਵੜਿਆ ਨੀ। ਇਹ ਤੋਂ ਸਮਝਣਾ ਚਾਹੀਦਾ ਕਿ ਉਹਦੀ ਪਾਰਟੀ ਦਾ ਲਗਭਗ ਭੋਗ ਪਿੰਦਾ ਪਿਆ, ਬੜੀ ਬੜਕ ਮਾਰ ਕੇ ਬੜੀ ਚੜ੍ਹਤ ਵਿੱਚ ਇੰਨਾ ਸਮਾਂ ਗੁਜ਼ਾਰ ਕੇ ਇਸ ਵੇਲੇ ਮਮਤਾ ਬੈਨਰਜੀ ਉੱਥੇ ਹੈ ਜਿੱਥੇ ਜਾ ਕੇ ਉਹਨੂੰ ਇਤਿਹਾਸ ਦਾ ਹਿੱਸਾ ਬਣੇ ਹੋਣ ਦੀ ਤਿਆਰੀ ਕਰਨੀ ਚਾਹੀਦੀ।
1: ਜੀ ਪਰ ਸਭ ਗੱਲ ਤਾਮਿਲਨਾਡੂ ਦੀ ਕਰਦੇ ਆ ਜਿੱਥੇ ਭਾਜਪਾ ਹਾਰੀ ਤੇ ਫਿਰ ਸੂਬਾ ਪ੍ਰਧਾਨ ਜਿਹੜਾ ਅੰਨਾ ਮਲਾਈ ਕਹਿੰਦੇ ਨੇ ਕਿ ਉਹਨੇ ਪਾਰਟੀ ਛੱਡਤੀ, ਨਵੀਂ ਪਾਰੀ ਖੇਡਣ ਦੀ ਤਿਆਰੀ ਚ ਹੈ, ਇਹਦਾ ਕੀ ਫਰਕ ਪੈ ਸਕਦਾ?
0: ਉਹਨੇ ਨਵੀਂ ਪਾਰਟੀ ਕੱਲ ਬਣਾ ਲਈ ਆ। ਅੰਨਾ ਮਲਾਈ ਪਿਛਲੇ ਦਸੰਬਰ ਵਿੱਚ ਹੀ ਆਪਣੀ ਪਾਰਟੀ ਨਾਲ ਭਾਜਪਾ ਨਾਲ ਨਾਰਾਜ਼ ਹੋ ਗਏ। ਭਾਜਪਾ ਉੱਥੇ ਜਾ ਕੇ ਇੱਕ ਤਾਂ ਹਿੰਦੂ ਸਨਾਤਨ ਦੀ ਗੱਲ ਕਰਦੀ ਹੈ, ਦੱਖਣੀ ਭਾਰਤ ਵਿੱਚ ਹਿੰਦੂ ਸਨਾਤਨ ਨਹੀਂ ਚੱਲਦਾ, ਉੱਥੇ ਹਿੰਦੂ ਸਨਾਤਨ ਦੇ ਬਜਾਏ ਦੂਸਰੀਆਂ ਗੱਲਾਂ ਚੱਲਦੀਆਂ ਨੇ। ਉੱਥੋਂ ਦੇ ਲੋਕ ਜਿਹੜੇ ਹਿੰਦੂ ਆ ਉਹ ਵੀ ਕੱਟੜ ਹਿੰਦੂ ਤਾਂ ਵੀ ਨਹੀਂ ਗਏ, ਉਹਨਾਂ ਦੇ ਵਿੱਚ ਥੋੜਾ ਫਰਕ ਹੈ। ਉਹ ਬਹੁਤ ਸਾਰੀਆਂ ਗੱਲਾਂ ਤੇ ਕ੍ਰਿਟੀਸਿਜ਼ਮ ਕਰਦੇ ਆ, ਉਹ ਤੇ ਇਹ ਵੀ ਕਹਿੰਦੇ ਆ ਕਿ ਇਸ ਹਿੰਦੂ ਧਰਮ ਨੇ ਜਾਤ ਪਾਤ ਦਿੱਤੀ ਜਿੱਥੇ ਗਰੀਬਾਂ ਨੂੰ ਸ਼ੂਦਰ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ, ਉਹ ਮੰਨਣ ਨੂੰ ਤਿਆਰ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਹੜਾ ਭਾਜਪਾ ਨਾਰਾ ਦਿੰਦੀ ਹੈ ਹਿੰਦੀ ਹਿੰਦੂ ਹਿੰਦੁਸਤਾਨ, ਯਾਨੀ ਹਿੰਦੂ ਭਾਸ਼ਣ ਬੋਲਣ ਵਾਲੇ ਹਿੰਦੂ ਤਵ ਦੇ ਆਧਾਰ ਦੇ ਉੱਤੇ ਇਹੋ ਜਿਹਾ ਹਿੰਦੁਸਤਾਨ ਬਣਾਉਣਾ ਜਿੱਥੇ ਹਿੰਦੀ ਦਾ ਵੀ ਬੋਲਬਾਲਾ ਹੋਵੇ ਤੇ ਹਿੰਦੂਆਂ ਦਾ ਵੀ ਹੋਵੇ। ਨਰਿੰਦਰ ਮੋਦੀ ਦੀ ਸਰਕਾਰ ਆਈ ਤੋਂ ਬਾਅਦ ਇਹ ਕਹਿੰਦੇ ਰਹੇ ਆ ਕਿ 800 ਸਾਲ ਬਾਅਦ ਸਾਡਾ ਰਾਜ ਆਇਆ, ਇਹਦਾ ਮਤਲਬ 1200 ਸਦੀ ਤੱਕ ਜਿਹੜਾ ਮੁਸਲਮਾਨਾਂ ਦਾ ਪੁਰਾਣਾ ਰਾਜ ਸੀ ਉਹਨੂੰ ਨੀ ਇਹ ਗਿਣਦੇ, ਇਹ 1200 ਤੋਂ ਬਾਅਦ ਇਹ ਗਿਣਨਾ ਸ਼ੁਰੂ ਕਰ ਦਿੰਦੇ ਆ ਜਦੋਂ ਮੁਸਲਮਾਨਾਂ ਦੇ ਇੱਥੇ ਪੈਰ ਪੱਕੇ ਹੋਏ ਤੇ ਕਿਲੇ ਬਣਨੇ ਸ਼ੁਰੂ ਹੋਏ। ਹੁਣ ਉਹ ਜਿਹੜੇ ਢੰਗ ਨਾਲ ਚੱਲਦੇ ਆ ਉਹਦੇ ਚ ਜਦੋਂ ਦੱਖਣ ਭਾਰਤ ਵਿੱਚ ਜਾਂਦੇ ਆ ਤੇ ਉੱਥੋਂ ਦੀਆਂ ਭਾਸ਼ਾਵਾਂ ਕਰਨਾਟਕਾ ਦੇ ਵਿੱਚ ਕੰਨੜ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਵਿੱਚ ਤੇਲਗੂ, ਤਾਮਿਲਨਾਡੂ ਚ ਤਾਮਿਲ, ਕੇਰਲਾ ਚ ਮਲਿਆਲਮ, ਉਹ ਭਾਸ਼ਾ ਵੱਖਰੀ ਕਿਸਮ ਦੀਆਂ। ਸਾਡੀ ਪੰਜਾਬੀ, ਬੰਗਾਲੀ, ਗੁਜਰਾਤੀ,

0: ਮਾਰਵਾੜੀ ਮਰਾਠੀ ਆ, ਇਹ ਭਾਸ਼ਾ ਥੋੜੀਆਂ ਬਹੁਤ ਹਿੰਦੀ ਨਾਲ ਰਲਦੀਆਂ। ਹਿੰਦੀ ਦਾ ਗਾ ਤੇ ਪੰਜਾਬੀ ਦਾ ਗੱਗਾ ਇੱਕੋ ਜਿਹਾ, ਇੱਦਾਂ ਕਈ ਆ ਜਿਹੜੇ ਬਿਲਕੁਲ ਮਿਲਦੇ ਆ ਉਸ ਹਿਸਾਬ ਨਾਲ, ਇਹ ਤਾਂ ਮਿਲਦੇ ਹੋ ਸਕਦੇ। ਉਹ ਭਾਸ਼ਾਵਾਂ ਬਿਲਕੁਲ ਹੀ ਇਸ ਤੋਂ ਵੱਖਰੀਆਂ ਹੋ ਗਈਆਂ, ਇਹਨਾਂ ਨੂੰ ਮੰਨਦੇ ਨੀ। ਇਹਨਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਇਹਨੇ ਅੰਨਾ ਮਲਾਈ ਨੇ ਆਖਿਆ ਕਿ ਪ੍ਰਧਾਨ ਇੱਥੇ ਮੈਂ ਆ, ਤੁਸੀਂ ਮੈਨੂੰ ਪੁੱਛਦੇ ਨੀ, ਜੋ ਤੁਸੀਂ ਨੀਤੀ ਲਾਗੂ ਕਰਦੇ ਆ ਇਹਨੂੰ ਇੱਥੋਂ ਦੇ ਲੋਕ ਪਸੰਦ ਨਹੀਂ ਕਰ ਰਹੇ, ਤੁਸੀਂ ਨਾ ਕਰੋ। ਭਾਜਪਾ ਨਹੀਂ ਮੰਨੀ, ਉਹਨੇ ਪਿਛਲੇ ਦਸੰਬਰ ਚ ਅਸਤੀਫਾ ਦੇ ਦਿੱਤਾ ਸੀ ਕਿ ਮੈਂ ਤੁਹਾਡਾ ਪ੍ਰਧਾਨ ਨਹੀਂ ਰਹਿਣਾ। ਉਹਦੀ ਜਵਾਨੀ ਆ ਕਿ ਉਹਨੂੰ ਫਿਰ ਪਾਰਟੀ ਨੇ ਆਖਿਆ ਕਿ ਤੂੰ ਇੰਨਾ ਚਿਰ ਸਾਡੇ ਨਾਲ ਰਿਹਾ, ਹੁਣ ਤੂੰ ਅੱਧ ਵਿਚਾਲੇ ਨਾ ਛੱਡ। ਤੂੰ ਚੋਣਾਂ ਹੋ ਜਾਂਦੇ, ਅਸੈਂਬਲੀ ਚੋਣਾਂ ਤੋਂ ਬਾਅਦ ਜੋ ਵੀ ਹਾਲਾਤ ਹੋਣਗੇ ਵੇਖ ਲਾਂਗੇ। ਤੇ ਮੰਨ ਗਿਆ, ਪਾਰਟੀ ਦਾ ਤੁਰਿਆ ਤੁਰਿਆ ਗਿਆ। ਹੁਣ ਪਾਰਟੀ ਤੋਂ ਬਾਅਦ ਚ ਇਹਨੇ ਕਹਿ ਦਿੱਤਾ ਸੀ ਸਾਫ ਕਿ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ, ਜਿਹੜਾ ਹਿੰਦੂਤਵ ਤੇ ਜਿਹੜੀ ਹਿੰਦੀ ਭਾਸ਼ਾ ਤੁਸੀਂ ਲੱਭਣੀ ਚਾਹੁੰਦੇ ਹੋ ਉਹਨੂੰ ਤਾਮਿਲਨਾਡੂ ਦੇ ਲੋਕ ਬਰਦਾਸ਼ਤ ਨਹੀਂ ਕਰਦੇ। ਇਹ ਫਿਰ ਪਰਸੋਂ ਜਾ ਕੇ ਦਿੱਲੀ ਚ ਮਿਲਿਆ ਸੀ ਭਾਜਪਾ ਦੇ ਪ੍ਰਧਾਨ ਨੂੰ ਤੇ ਹੋਰ ਵੱਡੇ ਲੀਡਰ ਨੂੰ, ਇਹਨੇ ਜਾ ਕੇ ਅਸਤੀਫਾ ਦੇ ਦਿੱਤਾ। ਕੱਲ ਇਹ ਤਾਮਿਲਨਾਡੂ ਚ ਮੁੜਿਆ, ਆਉਂਦੇ ਸਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਕਹਿ ਦਿੱਤਾ ਕਿ ਭਾਜਪਾ ਨਾਲ ਕੋਈ ਵਾਸਤਾ ਨੀ, ਇਹਨੇ ਖੜੇ ਪੈਰ ਆਪਣੀ ਇੱਕ ਨਵੀਂ ਪਾਰਟੀ ਸ਼ੁਰੂ ਕਰ ਦਿੱਤੀ ਹੈ। ਇਹਨੇ ਆਖਿਆ ਜੀ ਸਾਡੀ ਵਿਰਾਸਤ ਜਿਹੜੀ ਆ ਤਾਮਿਲ ਵਿਰਾਸਤ ਹੈ, ਅਸੀਂ ਕਿਸੇ ਦੂਸਰੇ ਨੂੰ ਨਹੀਂ ਮੰਨ ਸਕਦੇ, ਅਸੀਂ ਤਾਮਿਲ ਵਿਰਾਸਤ ਦੇ ਆਧਾਰ ਤੇ ਰਾਜਨੀਤੀ ਕਰਾਂਗੇ
1: ਜੀ। ਪੰਜਾਬ ਚੰਡੀਗੜ੍ਹ ਦੀ ਗੱਲ ਕਰਦੇ ਹਾਂ, 8 ਕੁ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਨੇ ਬਰਫ਼ ਦੇ ਗੋਲਿਆਂ ਦੇ ਉੱਤੇ ਸ਼ਰਾਬ ਪਾ ਪਾ ਕੇ ਲੋਕਾਂ ਨੂੰ ਵੰਡੀ ਤੇ ਆਂਦਾ ਵੀ ਲੰਗਰ ਲਾਇਆ ਮੈਂ ਤੇ ਲੱਖਾਂ ਦਾ, ਉਹਨੂੰ ਹੁਣ ਜੁਰਮਾਨਾ ਲੱਗ ਗਿਆ। ਕੀ ਮਾਮਲਾ ਜੀ ਸਾਰਾ?
0: ਇਹ ਬੜੀ ਵੱਡੀ ਬੇਵਕੂਫੀ ਉਹਨੇ ਕੀਤੀ ਸੀ। ਲੰਗਰ ਇੱਕ ਪਵਿੱਤਰ ਸ਼ਬਦ ਹੈ, ਸਾਡੇ ਗੁਰੂ ਘਰ ਚ ਲੰਗਰ ਹੈ। ਇਹਦੀ ਪਾਸਾ ਜਿਹੜੀ ਆ ਦੂਸਰੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੀ ਧਰਮ ਪਤਨੀ ਮਾਤਾ ਖੀਵੇ ਤੋਂ ਸ਼ੁਰੂਆਤ ਹੋਈ ਸੀ ਤੇ ਫਿਰ ਲੰਗਰ ਦੇ ਵਿੱਚ ਪੰਗਤ ਲਾ ਕੇ ਸਾਰਿਆਂ ਦੇ ਬਰਾਬਰ ਬਹਿ ਕੇ ਛਕਣ ਦੀ ਜਿਹੜੀ ਸ਼ੁਰੂਆਤ ਆ, ਇਹ ਰਵਾਇਤ ਹੈ, ਗੁਰੂ ਅਮਰਦਾਸ ਜੀ ਦੇ ਵਕਤ ਸ਼ੁਰੂ ਹੋਈ। ਉਹਦੇ ਤੋਂ ਬਾਅਦ ਕਈ ਹੋਰਨਾਂ ਧਰਮਾਂ ਦੇ ਵਿੱਚ ਵੀ ਲੰਗਰ ਲੱਗਣ ਲੱਗ ਪਏ। ਅੱਜ ਕੱਲ੍ਹ ਹਿੰਦੂ ਧਰਮ ਦੀ ਅਮਰਨਾਥ ਦੀ ਯਾਤਰਾ ਵਿੱਚ ਥਾਂ ਥਾਂ ਲੰਗਰ ਲੱਗਦੇ, ਇਹਦੇ ਤੋਂ ਇਲਾਵਾ ਦੂਜੇ ਧਰਮਾਂ ਵਾਲੇ, ਇੱਥੋਂ ਤੱਕ ਕਿ ਈਸਾਈ ਵੀ ਲੰਗਰ ਲਾਉਣ ਲੱਗ ਪਏ। ਪਰ ਲੰਗਰ ਹੈ ਕਿਸੇ ਨੂੰ ਰੋਟੀ ਦੇਣੀ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਚੰਡੀਗੜ੍ਹ ਚ ਇੱਕ ਹਸਪਤਾਲ ਹੈ 13-13 ਅੱਖਾਂ ਦਾ ਲੰਗਰ। ਅੱਖਾਂ ਦਾ ਲੰਗਰ ਇਸ ਕਰਕੇ ਕਿ ਜਿਹੜਾ ਵੀ ਉੱਥੇ ਆ ਜਾਂਦਾ ਉਹਦੀ ਫੀਸ ਸਿਰਫ 13 ਰੁਪਈਏ ਉਹਨਾਂ ਰੱਖੀ ਆ ਤੇ ਅੱਖਾਂ ਦਾ ਆਪਰੇਸ਼ਨ ਮੁਫ਼ਤ ਕਰਦੇ ਆ। ਜਿੰਨੇ ਨੇ ਉੱਥੇ ਰਹਿਣਾ ਉਹਦਾ ਰੋਟੀ ਦਾ ਖਰਚਾ ਉਹਦੇ ਨਾਲ ਆਏ ਵਿਅਕਤੀ ਦਾ ਤੇ ਰੋਟੀ ਦਾ ਖਰਚਾ ਰਿਹਾਇਸ਼ ਦਾ ਪ੍ਰਬੰਧ ਸਾਰਾ ਉਹ ਕਰਦੇ ਆ ਸਿਰਫ 13 ਰੁਪਈਆਂ ਚ। ਤੇ ਜੇ ਕੋਈ ਆਖੇ ਮੈਂ 13 ਵੀ ਨੀ ਦੇਣ ਜੋਗਾ ਤੇ ਉਹਨੂੰ ਕਹਿੰਦੇ ਸਾਨੂੰ ਤੂੰ ਕੀ ਕਹਿਣਾ। ਉਹ ਗੁਰੂ ਬਾਬੇ ਨਾਨਕ ਦੀ ਫੋਟੋ ਲੱਗੀ ਆ, ਉਹਨੇ 13-13 ਤੋਲਿਆ ਸੀ, ਉਹਦੇ ਜਾਗੇ ਜਾ ਕੇ ਹੱਥ ਜੋੜ ਤੇ ਦਵਾਈ ਚੁੱਕ ਕੇ ਲੈ ਜਾ, ਅਸੀਂ ਕਿਹੜਾ ਰੋਕਿਆ। ਉਹਨਾਂ ਦਾ ਸਾਰਾ ਹੀ ਲੰਗਰ 13-13 ਦਾ, ਅੱਖਾਂ ਦਾ ਲੰਗਰ, ਅੱਖਾਂ ਦੇ ਆਪਰੇਸ਼ਨ ਜਿੱਥੇ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਆ, ਘੱਟ ਤੋਂ ਘੱਟ ਵੀ 70-80 ਹਜ਼ਾਰ ਲੱਗ ਜਾਂਦਾ, ਉੱਥੇ ਮੁਫ਼ਤ ਹੀ ਕਰੀ ਜਾਂਦੇ ਪਏ ਨੇ। ਔਰ ਜੇ ਕੋਈ ਉੱਥੋਂ ਆਂਧਰਾ ਚੋਂ, ਕੋਈ ਕਰਨਾਟਕਾ ਚੋਂ, ਕੋਈ ਯੂਪੀ ਚੋਂ, ਕੋਈ ਬੰਗਾਲ ਚੋਂ ਉੱਥੋਂ ਸੁਨੇਹਾ ਭੇਜਦਾ ਕਿ ਮੈਂ ਤਾਂ ਜੀ ਅੱਖਾਂ ਦਾ ਆਪਰੇਸ਼ਨ ਕਰਾਉਣਾ, ਮੈਂ ਆਉਣਾ ਚਾਹੁੰਦਾ, ਮੇਰੇ ਕੋਲ ਤੇ ਕਿਰਾਇਆ ਵੀ ਨੀ, ਉਹਦਾ ਤੇ ਉਹਦੇ ਨਾਲ ਆਉਣ ਵਾਲੇ ਇੱਕ ਜਣੇ ਦਾ, ਦੋਵਾਂ ਦਾ ਆਉਣ ਜਾਣ ਦਾ ਟਿਕਟ ਵੀ ਭੇਜ ਦਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਆ ਜਾਓ, ਆਪਰੇਸ਼ਨ ਤੁਹਾਡਾ ਕਰ ਲਾਂਗੇ। ਆਉਣ ਜਾਣ ਦਾ ਉਹ ਸਾਰਾ ਖਰਚਾ ਵੀ ਉਹ ਦੇ ਦਿੰਦੇ ਆ, ਇੱਥੇ ਰੱਖ ਕੇ ਤੇ ਦਵਾਈ ਵੀ ਦੇ ਕੇ ਤੋੜ ਦਿੰਦੇ ਆ। ਉਹ ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਕਿਸੇ ਦਾ ਕੋਈ ਭਿੰਨ ਭੇਦ ਨਹੀਂ। ਏਡਾ ਵਧੀਆ ਕੰਮ ਜਿੱਥੇ ਚੱਲਦਾ 13-13 ਅੱਖਾਂ ਦਾ ਲੰਗਰ, ਉੱਥੇ ਚੰਡੀਗੜ੍ਹ ਦਾ 9 ਸੈਕਟਰ ਜਿਹਦੇ ਇੱਕ ਪਾਸੇ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਆ, ਦੂਸਰੇ ਪਾਸੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਆਪਣਾ ਕੇਂਦਰੀ ਸੈਕਟਰੀਏਟ ਆ, ਐਨ ਲਾਗੇ ਲਾਗੇ ਉੱਥੇ ਮਾਰਕੀਟ ਚ ਸ਼ਰਾਬ ਦੇ ਠੇਕੇਦਾਰ ਨੇ ਏਡਾ ਘਟੀਆ ਕੰਮ ਕੀਤਾ ਕਿ ਸ਼ਰਾਬ ਦਾ ਲੰਗਰ ਲਾ ਦਿੱਤਾ, ਬਰਫ਼ ਦੇ ਗੋਲੇ ਬਣਾਏ ਤੇ ਉਹਨਾਂ ਗੋਲਿਆਂ ਦੇ ਉੱਤੇ ਪਾ ਪਾ ਕੇ ਲੋਕਾਂ ਨੂੰ ਸ਼ਰਾਬ ਵਰਤਾਈ। ਪਤਾ ਨੀ ਉਹਦੇ ਮਨ ਚ ਕੀ ਹੈ, ਸਾਰਾ ਦਿਨ ਵੇਖਦੀ ਨੀ ਚੰਡੀਗੜ੍ਹ ਦੀ ਪੁਲਿਸ, ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਕਿਸੇ ਨੇ ਕੋਈ ਚਿੰਤਾ ਹੀ ਨੀ ਕੀਤੀ ਵੀ ਇਹ ਕੀ ਹੁੰਦਾ। ਜਦੋਂ ਸਭ ਕੁਛ ਹੋ ਗਿਆ, ਖ਼ਬਰਾਂ ਚ ਰਿਪੋਰਟਾਂ ਆਈਆਂ, ਅਗਲੇ ਨੇ ਪਰਚਾ ਦਰਜ ਕਰਤਾ, ਫਿਰ ਉਹਨੂੰ ਫੜ ਲਿਆ। ਕੱਲ ਪਤਾ ਲੱਗਾ ਕਿ ਉਹਨੂੰ 15 ਲੱਖ ਰੁਪਇਆ ਜੁਰਮਾਨਾ ਕੀਤਾ ਗਿਆ। ਮੈਂ ਸਮਝ ਆਇਆ ਵੀ ਥੋੜਾ ਅਜੇ ਹੋਰ ਚਾਹੀਦਾ ਸੀ
1: ਜੀ। ਪਰ ਸਾਹਿਬ, ਇੱਕ ਫੌਜੀ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਉਹਨੂੰ ਜਦੋਂ ਜੌਬ ਕਰਦਾ ਸੀ ਤੇ ਉਹਨੂੰ ਸ਼ੂਗਰ ਹੋ ਗਈ ਤੇ ਆਰਮੀ ਨੇ ਉਹਨੂੰ ਕੁਛ ਬੈਨੀਫਿਟਸ ਨਹੀਂ ਦਿੱਤੇ, ਕੋਰਟ ਤੱਕ ਚਲਾ ਗਿਆ ਮਾਮਲਾ ਤੇ ਕੋਰਟ ਕਹਿੰਦੀ ਹੈ ਵੀ ਇਹ ਬੈਨੀਫਿਟਸ

0: ਤੁਹਾਨੂੰ ਦੇਣੇ ਪੈਣੇ ਆ ਕੀ ਮਾਮਲਾ ਜੀ ਪੂਰਾ?
1: ਦੇਖੋ ਸ਼ੂਗਰ ਦੇ ਕਈ ਕਾਰਨ ਆ, ਕੋਈ ਲੋਕ ਕਹਿੰਦੇ ਵੱਧ ਖੰਡ ਖਾਣ ਨਾਲ ਮਿੱਠਾ ਖਾਣ ਨਾਲ ਹੋ ਜਾਂਦੀ ਆ, ਕੁਝ ਕਹਿੰਦੇ ਆ ਕੁਝ ਐਟਮੋਸਫੀਅਰ ਨਾਲ ਹੋ ਜਾਂਦੀ ਆ, ਕੁਝ ਕਹਿੰਦੇ ਟੈਂਸ਼ਨ ਨਾਲ ਵੀ ਹੋ ਜਾਂਦੀ ਆ। ਇੱਥੇ ਫੌਜ ਵਿੱਚ ਇਹ ਆ ਕਿ ਜਿਹੜਾ ਕੋਈ ਡਿਊਟੀ ਦੇ ਹੁੰਦਿਆਂ ਜ਼ਖਮੀ ਹੋਵੇ, ਹੈਂਡੀਕੈਪਟ ਹੋ ਜਾਏ, ਜਿਹਨੂੰ ਕੋਈ ਲੰਮੀ ਬਿਮਾਰੀ ਲੱਗ ਜਾਵੇ, ਤੇ ਉਹ ਬਿਮਾਰੀ ਉਸ ਫੌਜ ਦੀ ਨੌਕਰੀ ਕਾਰਨ ਹੋਵੇ, ਉਹਨੂੰ ਫਿਰ ਪੂਰੀ ਪੈਨਸ਼ਨ ਮਿਲਦੀ ਆ, ਉਹਨੂੰ ਘਰ ਭੇਜ ਦਿੱਤਾ ਜਾਂਦਾ ਮੈਡੀਕਲ ਕਲੇਮ ਕਰਕੇ। ਉਹਨੂੰ ਕੈਟੇਗਰੀ ਕਹਿੰਦੇ, ਮੈਡੀਕਲ ਕੈਟੇਗਰੀ, ਆਮ ਬੋਲੀ ਚ ਫੌਜੀ ਸਿਰਫ ਉਹਨੂੰ ਮੈਡੀਕਲ ਨੀ ਕਹਿੰਦੇ, ਕੈਟੇਗਰੀ ਕਹਿੰਦੇ, ਕਹਿੰਦੇ ਜੀ ਕੈਟੇਗਰੀ ਹੋ ਗਈ। ਇੱਥੇ ਇੱਕ ਜਵਾਨ ਸੀ ਜਿਹਨੂੰ ਸ਼ੂਗਰ ਹੋ ਗਈ ਸਰਵਿਸ ਉਹਦੀ 20 ਸਾਲ ਤੋਂ ਵੱਧ, ਜਦੋਂ ਮੈਡੀਕਲ ਚ ਆਇਆ ਕਿ ਉਹਨੂੰ ਸ਼ੂਗਰ ਹੋ ਗਈ ਆ ਤੇ ਉਹਨੂੰ ਕੱਢ ਕੇ ਭੇਜ ਦਿੱਤਾ, ਪਰ ਉਹ ਪੈਨਸ਼ਨ ਜਿਹੜੀ ਜਿਹੜੇ ਅੰਗਹੀਣਤਾ ਦੇ ਜਾਂ ਫਿਜੀਕਲੀ ਹੈਂਡੀਕੈਪ ਦੇ ਬੈਨੀਫਿਟ ਆ ਉਹਨੂੰ ਕੋਈ ਨੀ ਦਿੱਤੇ ਗਏ। ਆਖਿਆ ਇਹ ਕਿ ਤੇਰਾ ਸਰੀਰਕ ਰੋਗ ਆ, ਇਸ ਰੋਗ ਦਾ ਫੌਜ ਦੀ ਨੌਕਰੀ ਨਾਲ ਕੋਈ ਸੰਬੰਧ ਨਹੀਂ। ਇਹਦੇ ਤੋਂ ਬਾਅਦ ਸਾਡੀਆਂ ਅਦਾਲਤਾਂ ਨੇ ਇਹੋ ਜਿਹੇ ਕਈ ਮਾਮਲੇ ਨਜਿੱਠੇ, ਕੋਈ ਬੰਦਾ ਛੁੱਟੀ ਆਇਆ ਘਰ ਦੇ ਵਿੱਚ ਹਾਰਟ ਅਟੈਕ ਹੋ ਕੇ ਮਰ ਗਿਆ ਫੌਜੀ, ਆਰਮੀ ਨੇ ਆਖਿਆ ਜੀ ਇਹਨੂੰ ਪੂਰੀ ਪੈਨਸ਼ਨ ਨਹੀਂ ਮਿਲ ਸਕਦੀ, ਅਦਾਲਤ ਨੇ ਆਖਿਆ ਬੰਦਾ ਤੁਹਾਡੇ ਕੋਲੋਂ ਆਇਆ, ਆਉਣ ਜਾਣ ਸਰਵਿਸ ਦੌਰਾਨ ਉਹਨੂੰ ਇਹ ਹਾਰਟ ਅਟੈਕ ਉੱਥੇ ਵੀ ਹੋ ਸਕਦਾ ਸੀ, ਇੱਥੇ ਵੀ ਹੋ ਗਿਆ, ਇਹਨੂੰ ਪੂਰੀ ਬੈਨੀਫਿਟ ਦੇਣੇ ਪੈਣਗੇ। ਉਸੇ ਤਰ੍ਹਾਂ ਹੁਣ ਸ਼ੂਗਰ ਦੇ ਮਾਮਲੇ ਚ ਕੱਲ ਅਦਾਲਤ ਨੇ ਹੁਕਮ ਕੀਤਾ ਕਿ ਜਿਹੜਾ ਬੰਦਾ 20 ਸਾਲ ਹੋ ਗਿਆ ਤੁਹਾਡੇ ਕੋਲ ਆ, ਬਾਹਰੋਂ ਇਹਨੇ ਕੁਝ ਖਾਧਾ ਪੀਤਾ ਨਹੀਂ, ਤੁਹਾਡੇ ਆਪਣੇ ਮੈਸ ਦੇ ਵਿੱਚੋਂ ਇਹ ਖਾਣਾ ਖਾਂਦਾ ਸੀ, ਤੁਹਾਡੇ ਅੰਦਰ ਦੇ ਹਾਲਾਤ ਸੀ ਜਿਹਦੇ ਕਰਕੇ ਇਹਨੂੰ ਸ਼ੂਗਰ ਹੋ ਗਈ ਆ, ਜਦੋਂ ਇਹ ਹੋ ਗਈ ਆ ਤੇ ਹੁਣ ਇਹਨੂੰ ਨੌਕਰੀ ਛੱਡਣੀ ਪਈ ਆ, ਤੇ ਛੱਡਣ ਦਾ ਫੈਸਲਾ ਵੀ ਇਹਨੇ ਨੀ ਕੀਤਾ, ਤੁਹਾਡੇ ਮੈਡੀਕਲ ਬੋਰਡ ਨੇ ਆਖਿਆ ਕਿ ਡਿਊਟੀ ਨਹੀਂ ਕਰ ਸਕਦਾ, ਇਹਨੂੰ ਕੱਢਤਾ ਜਾਵੇ, ਇਹਨੂੰ ਤੁਸੀਂ ਪੂਰੇ ਬੈਨੀਫਿਟ ਕਿਉਂ ਨਹੀਂ ਦਿੰਦੇ ਇਸ ਬਿਮਾਰੀ ਨੂੰ? ਤੁਸੀਂ ਇਹ ਜੋੜ ਕੇ ਵੇਖੋ ਕਿ ਫੌਜ ਦੀ ਨੌਕਰੀ ਕਰਦਿਆਂ ਹੋਈ ਆ, ਫੌਜ ਦੇ ਹਾਲਾਤ ਕਰਕੇ ਹੋਈ ਆ, ਇਹਨੂੰ ਤੁਸੀਂ ਪੂਰੇ ਬੈਨੀਫਿਟ ਦਿਓ। ਅਸਲ ਚ ਦਫ਼ਤਰਾਂ ਚ ਬੈਠੇ ਜਿਹੜੇ ਕਲਰਕ ਨੇ, ਜਿਹੜੇ ਅਫਸਰ ਨੇ, ਬਾਬੂ ਨੇ, ਆਪ ਤੇ ਉਹਨਾਂ ਨੇ ਕਦੇ ਫੌਜ ਦੇ ਜਾ ਕੇ ਵੇਖਿਆ ਨੀ, ਉਹਨਾਂ ਨੂੰ ਪਤਾ ਹੀ ਨੀ ਮੋਰਚੇ ਕੀ ਹੁੰਦੇ ਆ, ਜੰਗ ਕੀ ਹੁੰਦੀ, ਗੋਲੀ ਚਾਲੀ ਦਾ ਖੁਰਾਕ ਕਿੰਨਾ ਹੁੰਦਾ ਤੇ ਜੇ ਵੱਜੇ ਤੇ ਪੀੜ ਕਿੰਨੀ ਹੁੰਦੀ ਆ। ਉੱਥੇ ਬੈਠੇ ਉਹੋ ਜਿਹੀ ਮੱਖੀ ਤੇ ਮੱਖੀ ਮਾਰੀ ਜਾਂਦੇ, ਹਰ ਗੱਲ ਚ ਨੁਕਸ ਕੱਢਦੇ ਆ, ਇਹ ਨੁਕਸ ਉੱਥੇ ਬੈਠੇ ਬਾਬੂ ਜਿਹੜੇ ਆ ਉਹਨਾਂ ਨੇ ਕੱਢੇ ਸੀ, ਤੇ ਕੱਲ ਅਦਾਲਤ ਨੇ ਦਰੁਸਤ ਕਰ ਲਿਆ
0: ਜੀ। ਪੰਨੂ ਸਾਹਿਬ, ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਦੋਵਾਂ ਨੂੰ ਕੋਈ ਹਿੱਲਾ ਵਸੀਲਾ ਕਰਨਾ ਪੈਣਾ ਜੰਗ ਰੋਕਣ ਲਈ, ਚੱਲ ਕੋਈ ਰਾਹ ਲੱਭੀਏ ਕਿ ਉਹ ਜਿਹੜਾ ਮੀਡੀਆ ਸਟਾਰ ਤੇ ਡਿਸੀਜਨ ਮੇਕਰ ਅਮਰੀਕਾ ਚ ਬੈਠਾ ਉਹਦੇ ਹੁੰਦਿਆਂ ਇਹ ਪੋਸੀਬਲ ਹੈ ਜੀ?
1: ਕੱਲ ਪੁਤਿਨ ਨੇ, ਵਲਾਦੀਮੀਰ ਨੇ, ਰੂਸ ਦਾ ਰਾਸ਼ਟਰਪਤੀ, ਉਹਨੇ ਕਹਿ ਵੀ ਦਿੱਤਾ, ਕਹਿੰਦੇ ਜੀ ਸਾਡੀ ਗੱਲਬਾਤ ਜਿਹੜੀ ਚੱਲਣ ਲੱਗੀ ਆ, ਇਹਦੀ ਪਹਿਲ ਕਦਮੀ ਤਾਂ ਕੀਤੀ ਆ ਡੋਨਲਡ ਟਰੰਪ ਨੇ, ਅੱਗੋ ਗੱਲ ਸਹੀ ਲੱਗਦੀ ਕਿ ਨਹੀਂ ਲੱਗਦੀ? ਕਹਿੰਦਾ ਅਜੇ ਤੇ ਉਹ ਚਿੱਠੀ ਆਈ ਆ, ਮੈਂ ਵੇਖੀ ਕੋ ਬਹੁਤ ਹੀ ਵਧੀਆ ਚਿੱਠੀ ਨੀ, ਇਹਦਾ ਮਤਲਬ ਅਜੇ ਵੀ ਜੇ ਜੇ ਹੈਗੀ ਆ, ਪਤਾ ਨੀ ਗੱਲ ਤੁਰਨੀ ਕਿ ਨਹੀਂ ਤੁਰਨੀ, ਪਰ ਜੇ ਤੁਰ ਪੈਂਦੀ ਆ ਤੇ ਫਿਰ ਡੋਨਲਡ ਟਰੰਪ ਇੱਕ ਵਾਰੀ ਫਿਰ ਆਖੂਗਾ, ਦੁਨੀਆਂ ਦੇ ਵਿੱਚ ਅਮਨ ਕਾਇਮ ਕਰਨ ਦਾ ਜਿਹੜਾ ਨੋਬਲ ਪ੍ਰਾਈਜ਼ ਮੈਨੂੰ ਮਿਲਣਾ ਚਾਹੀਦਾ, ਉਹ ਤਾਂ ਪਹਿਲਾਂ ਵੀ 5-6 ਵਾਰ ਕਹਿ ਚੁੱਕਾ, ਲੜਾਈ ਲਵਾਉਣ ਵਾਲਿਆਂ ਚ ਵੀ ਉਹ ਨੇ, ਅਮਰੀਕਾ ਵਾਲੇ ਚਲਾਉਣ ਵਾਲਿਆਂ ਚ ਵੀ ਉਹ ਨੇ, ਯੂਕਰੇਨ ਦੀ ਤੇ ਉਸ ਨਾਲ ਲੜਾਈ ਕੋਈ ਨੀ ਸੀ, ਇਹਨਾਂ ਨੇ ਉਹਨੂੰ ਆਖਿਆ ਕਿ ਤੂੰ ਸਾਡੇ ਨਾਲ ਰਲ ਜਾ, ਤੈਨੂੰ ਅਸੀਂ ਨਾਟੋ ਦਾ ਮੈਂਬਰ ਬਣਾ ਦਿੰਦੇ ਹਾਂ, ਜਿਹੜਾ ਨਾਟੋ ਦਾ ਮੈਂਬਰ ਬਣੇ ਉੱਥੇ ਫਿਰ ਆਪਣੀਆਂ ਐਟਮੀ ਮਿਜ਼ਾਈਲਾਂ ਨਾਲ ਰੱਖਦੇ ਆ। ਵਲਾਦੀਮੀਰ ਪੁਤਿਨ ਨੇ ਉਹਨੂੰ ਆਖਿਆ ਕਿ ਤੂੰ ਨਾਟੋ ਦਾ ਮੈਂਬਰ ਨਾ ਬਣ, ਜੇ ਤੂੰ ਬਣਿਆ ਤੇ ਉੱਥੇ ਐਟਮੀ ਮਿਜ਼ਾਈਲਾਂ ਆਉਣਗੀਆਂ ਤੇ ਅਸੀਂ ਆਪਣੇ ਗੁਆਂਢ ਨਹੀਂ ਲਾਉਣ ਦੇਣੀਆਂ। ਇਹ ਉਦੋਂ ਅਮਰੀਕਾ ਬਣਿਆ ਦੇ ਹੱਥਾਂ ਤੇ ਚੜਿਆ ਸੀ, ਕਹਿੰਦਾ ਮੈਂ ਤਾਂ ਰੱਖੂ, ਉਹਨੇ ਆਖਿਆ ਫਿਰ ਤੂੰ ਰੱਖ ਕੇ ਵੇਖ। ਜਦੋਂ ਪੂਰੀ ਤਿਆਰੀ ਸੀ ਉਦੋਂ ਉਹਨਾਂ ਨੇ ਮੀਟਿੰਗ ਰੱਖੀ ਸੀ ਨਾਟੋ ਦੀ, ਰੂਸ ਨੇ ਹਮਲਾ ਕਰਤਾ, ਲੜਾਈ ਉਦੋਂ ਦੀ ਚੱਲੀ ਜਾਂਦੀ ਹੈ। ਫਿਰ ਬਾਅਦ ਵਿੱਚ ਨਾਟੋ ਨੇ ਵੀ ਇਹ ਸੋਚਿਆ ਕਿ ਜਿੱਧਰ ਨੂੰ ਲੜਾਈ ਚਲੇਗੀ ਅਜੇ ਖਿੱਚਿਆ ਗਿਆ ਵਿੱਚ, ਤੇ ਸਾਨੂੰ ਵੀ ਲੜਾਈ ਚ ਸ਼ਾਮਿਲ ਹੋਣਾ ਪੈਣਾ। ਉਹਨਾਂ ਨੇ ਮੁੜ ਕੇ ਕਹਿਤਾ ਕਿ ਅਸੀਂ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾ ਰਹੇ। ਯੂਕਰੇਨ ਬਥੇਰਾ ਕਹਿੰਦਾ ਰਿਹਾ ਕਿ ਸਾਨੂੰ ਹੋਰ ਤੁਸੀਂ ਮੈਂਬਰ ਨਹੀਂ ਬਣਾਉਣਾ, ਇਹਦੇ ਵਿੱਚ ਅਬਜ਼ਰਵਰ ਜਾਂ ਇਨਵਾਈਟੀ ਰੱਖ ਲਓ। ਉਹ ਨਹੀਂ ਮੰਨੇ, ਉਹਨਾਂ ਨੂੰ ਪਤਾ ਸੀ ਕਿ ਜੇ ਇਹ ਕੰਮ ਅਸੀਂ ਕੀਤਾ ਤੇ ਰੂਸ ਨਾਲ ਬਦੋ ਬਦੀ ਲੜਾਈ ਚ ਫਸਣ ਵਾਲੀ ਗੱਲ ਹੋ ਗਈ। ਉਹ ਪਿੱਛੇ ਹਟ ਗਏ, ਇਹ ਲੜਦਾ ਰਿਹਾ। ਹੁਣ ਹਾਲਤ ਇਹ ਬਣੀ ਪਈ ਹੈ ਕਿ ਅਮਰੀਕਾ ਦੀ ਬਹੁਤੀ ਮਦਦ ਨਹੀਂ ਕਰ ਸਕਦਾ, ਅਮਰੀਕਾ ਅੱਗੇ ਅਫਗਾਨਿਸਤਾਨ ਚੋਂ ਭੱਜਿਆ, ਹੁਣ ਇਰਾਨ ਵਿੱਚ ਵੀ ਕਸੂਤਾ ਫਸਿਆ ਪਿਆ। ਡੋਨਲਡ ਟਰੰਪ ਨੇ ਇਹਨੂੰ ਆਖਿਆ ਕਿ ਤੂੰ ਗੱਲਬਾਤ ਕਰ, ਦੋਵੇਂ ਤਰ੍ਹਾਂ ਮੰਨਦੇ ਆ,

0: ਕਿ ਗੱਲਬਾਤ ਅਸੀਂ ਉਹਦੇ ਕਹਿਣ ਤੇ ਕਰਨ ਲੱਗਿਆ, ਪਰ ਲੜਾਈ ਵੀ ਤੇ ਉਹਨਾਂ ਦੇ ਕਹਿਣ ਤੇ ਹੀ ਸ਼ੁਰੂ ਕੀਤੀ ਸੀ। ਹੁਣ ਵੇਖੋ ਕੀ ਬਣਦਾ, ਅਜੇ ਬਹੁਤੀ ਆਸ ਨਹੀਂ, ਗੱਲਬਾਤ ਚੱਲਣ ਲੱਗੀ ਹੈ
1: ਜੀ। ਪੁਨੂੰ ਸਾਹਿਬ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਸਾਨੂੰ ਗੱਲਬਾਤ ਇੱਥੇ ਬੰਦ ਕਰਨੀ ਪੈਣੀ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲਿਸਨਰਸ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਵੱਖ ਵੱਖ ਮੁੱਦਿਆਂ ਤੇ ਬਹੁਤ ਹੀ ਤਫਸੀਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅੱਜ ਦਾ ਇਹ ਪ੍ਰੋਗਰਾਮ ਸਪਾਂਸਰ ਕੀਤਾ ਸੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ, YYC ਹੋਮ ਕੇਅਰ ਤੋਂ ਵੀਰਪਾਲ ਕੌਰ ਢਾਠੋਰਾ ਨੇ, ਓਏਸਿਸ ਸਮਾਈਲ ਮੈਡੀਕਲ ਨੇ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ, ਪੰਜਾਬ ਇੰਸ਼ੋਰੈਂਸ ਨੇ, ਮਦਰ ਇੰਡੀਆ ਰੈਸਟੋਰੈਂਟ ਨੇ ਤੇ ਪਿਕਸਲ ਫੋਟੋ ਸਟੂਡੀਓ ਨੇ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ। ਸੋਮਵਾਰ ਨੂੰ ਫਿਰ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ੍ਰੀ ਅਕਾਲ।

0: ਖਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਮਾਨ ਸੰਗ ਸਭ ਦੀ
2: You are listening to Fairchild Radio CHKF FM 94.7, a multicultural radio station in Calgary.